हम संतन की रेण प्यारे, हम संतन की शरणा, संत हमारी ओट सतानी, संत हमारा गहना। साधु धौर दरगाह तो आउण भेजे करदे दुनिया ते परपकार साधु, ना ही अपना ते ना बगाना हुंदा, करदे सभना दे ताई प्यार साधु। तुम्हें पारस प्रत पर लग चरनी, तेरी देनगे जोन सवार साधु। मेरे पातशाह जी दे पावन पवित्र सोने दरबार की हाजरी भर रही, सतगुरां जी दे साजी नवाजी अति सत्कारयोग गुरु रूप खालसा साध संगत जीओ, सब तो पहला फतेह की सांझ प्राप्त करो, कोई भी रसना बांझी ना रवे। गुरु पातशाह जी दे चरणा कमलों में हाजरियां लग जावन, सतगुरां नूं सी चुकांदिया दोने हाथ जोड़ के आखो जी वाहिगुरु जी का खालसा वाहिगुरु जी की फतेह। अज आपां दो महान शख्सियतां दा दिन मना रहे हां, यादगारी मना रहे हां, बरसियां मना रहे हां। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਮਹਾਂਬਲੀ ਅਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ, ਦੋਵਾਂ ਪੁਰਖਾਂ ਦਾ ਆਪਾਂ ਜਿਨ੍ਹਾਂ ਨੇ ਗੁਰੂ ਨੂੰ ਸਮਰਪਿਤ ਕੀਤੀ ਆਪਣੀ ਜ਼ਿੰਦਗੀ, ਜਿਨ੍ਹਾਂ ਨੇ ਪੰਥ ਲਈ, ਕੌਮ ਲਈ, ਆਹ ਦੁਨੀਆਂ ਲਈ ਕੁਝ ਕੀਤਾ ਆ ਕੇ ਇੱਥੇ। ਆ ਤਾਂ ਹਰੇਕ ਜਾਂਦਾ ਦੁਨੀਆਂ ਤੇ, ਪਰ ਲੱਗੀਆਂ ਨਿਭਾ ਕੇ ਕੋਈ ਕੋਈ ਜਾਂਦਾ ਰੱਬ ਦੇ ਨਾਲ, ਗੁਣਾਂ ਦੀ ਸਾਂਝ ਪਾ ਕੇ, ਪਰਮੇਸ਼ਰ ਦੇ ਨਾਲ ਪ੍ਰੀਤਾਂ ਪਾ ਕੇ। ਸਾਚੀ ਪ੍ਰੀਤ ਹਮ ਤੁਮ ਸਜੋਰੀ, ਤੁਮ ਸਜੋਰ ਅਵਰ ਸੰਗ ਤੋਰੀ। ਇਨਸਾਨ ਜਦੋਂ ਦੁਨੀਆਂ ਤੇ ਆਉਂਦਾ ਨਾ, ਗੁਰਬਾਣੀ ਕਹਿੰਦੀ ਉਦੋਂ ਇਹਦਾ ਰੱਬ ਨਾਲ ਮਨ ਲੱਗਿਆ ਹੁੰਦਾ। ਜਦੋਂ ਮਾਤਾ ਦੇ ਉਧਰ ਚ ਹੁੰਦਾ ਨਾ ਇਨਸਾਨ, ਆਪਾਂ ਸਾਰੀ ਮੁੱਖ ਤਲੇ ਪੈਰ ਉੱਪਰੇ ਕੋਬ ਸੰਦੋਕ ਹੱਥੜੇ ਥਾਏ, ਜਦੋਂ ਪੁੱਠਾ ਲਮਕਦਾ, ਕਹਿੰਦੇ ਉਦੋਂ ਸਿਮਰਨ ਦੇ ਨਾਲ, ਰੱਬ ਦੇ ਨਾਲ ਰੂਹ ਜੁੜੀ ਹੁੰਦੀ ਬੰਦੇ ਦੀ। ਜਦੋਂ ਜਨਮ ਲੈ ਲੈਂਦਾ ਦੁਨੀਆਂ ਤੇ, ਵਿੱਚੋਂ ਗਰਭ ਹੈ ਨਿਕਲ ਆਇਆ, ਖਸਮ ਵਸਾਰ ਦੁਨੀ ਚਿੱਤ ਲਾਇਆ। ਆਪਾਂ ਵੀ ਦੇਖਦੇ ਹਾਂ ਵੀ ਬੱਚਾ ਰੋਂਦਾ ਜਦੋਂ ਜਨਮ ਲੈਂਦਾ, ਵਿਦਵਾਨਾਂ ਦਾ ਕਥਨਾ ਹੈ ਵੀ ਰੋਂਦਾ ਤਾਂ ਏ ਉਹਦੀ ਰੱਬ ਨਾਲੋਂ ਪ੍ਰੀਤੀ ਟੁੱਟ ਜਾਂਦੀ ਹੈ। ਕਬੀਰ, ਜਬ ਹਮ ਆਏ ਜਗਤ ਮੈਂ, ਜਗ ਹੱਸਾ ਹਮ ਰੋਏ, ਐਸੀ ਕਰਨੀ ਕਰ ਚੱਲੇ ਹਮ ਹੱਸੇ ਜਗ ਰੋਏ। ਜਿਨ੍ਹਾਂ ਦੀ ਪ੍ਰੀਤੀ ਟੁੱਟਦੀ ਆ ਉਹਨਾਂ ਚੋਂ ਆਪਣੇ ਵਰਗੇ ਲੋਕ ਆ ਆਪਾਂ ਸਾਰੇ, ਰੱਬ ਨਾਲੋਂ ਜਿਨ੍ਹਾਂ ਦੀ ਪ੍ਰੀਤੀ ਟੁੱਟ ਜਾਂਦੀ ਤੇ ਜਿਨ੍ਹਾਂ ਦੀ ਨਹੀਂ ਟੁੱਟਦੀ, ਅਕਾਲ ਪੁਰਖ ਦੇ ਨਾਲ ਜੁੜੀ ਰਹਿੰਦੀ ਹੈ, ਉਹਨਾਂ ਨੂੰ ਆਪਾਂ ਚੇਤੇ ਕਰਦੇ ਹਾਂ। ਉਹਨਾਂ ਦੇ ਆਪਾਂ ਦਿਨ ਮਨਾਉਣੇ ਆ, ਦਿਹਾੜੇ ਮਨਾਉਣੇ ਆ, ਜਨਮ ਦਿਨ ਮਨਾਉਣੇ ਆ, ਬਰਸ਼ੀਆਂ ਮਨਾਉਣੇ ਆ, ਸ਼ਹੀਦੀ ਦਿਹਾੜੇ ਮਨਾਉਣੇ ਆ, ਚੇਤੇ ਕਰਦੇ ਆ ਉਹਨਾਂ ਨੂੰ। ਦਿਨ ਦੇ ਦੀਵਾਨਾਂ ਦੇ ਵਿੱਚ ਆਪਾਂ ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਦੀ ਗੱਲ ਕਰਕੇ ਗਏ ਹਾਂ ਵੀ ਜਿਸ ਦਿਨ ਪੰਜਾਬ ਦਾ ਸੂਰਜ ਛਪ ਗਿਆ ਅਤੇ ਉਸ ਦਿਨ ਤੋਂ ਪੰਜਾਬ ਦੇ ਵਿੱਚ ਹਨੇਰਾ ਛਾ ਗਿਆ ਅਤੇ ਡੋਗਰਾਂ ਨੇ ਆਪਦੀਆਂ ਬਣ ਮਰਜ਼ੀਆਂ ਕੀਤੀਆਂ, ਮਹਾਰਾਣੀ ਜਿੰਦ ਕੌਰਾਂ ਨੂੰ ਥਾਂ ਥਾਂ 'ਤੇ ਜਾ ਕੇ ਮੰਗਣਾ ਪਿਆ, ਬੜੇ ਦੁੱਖ ਝੱਲਣੇ ਪਏ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪਰਿਵਾਰ ਹੌਲੀ ਹੌਲੀ ਕਰਕੇ ਡੋਗਰਿਆਂ ਨੇ ਖਤਮ ਕਰ ਦਿੱਤਾ ਸੀ। ਆਓ ਇਸ ਸਮੇਂ ਦੇ ਵਿੱਚ ਆਪਾਂ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀ ਵਡਿਆਈ ਕਰਨ ਦਾ ਯਤਨ ਕਰੀਏ, ਕਿਉਂਕਿ ਮਹਾਂਪੁਰਖਾਂ ਦਾ ਆਉਣਾ ਨਗਰ ਹੀ ਭਾਗਾਂ ਵਾਲਾ ਬਣ ਜਾਂਦਾ। ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਨਾਂ ਦੇ ਨਾਲ ਮਸ਼ਹੂਰ ਹੋਏ, ਪਰ ਉਹਨਾਂ ਦਾ ਰੋਡੇ ਪਿੰਡ 'ਚ ਜਨਮ ਹੋਇਆ। ਸੰਤ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ, ਉਹਨਾਂ ਦਾ ਅਖਾੜਾ ਪਿੰਡ ਜਗਰਾਓ ਤੋਂ 3-4 ਕਿਲੋਮੀਟਰ ਦੀ ਦੂਰੀ 'ਤੇ ਨਹਿਰ ਲੰਘ ਕੇ ਰੈਕੋਡ ਵਾਲੀ ਸਾਈਡ ਦੇ ਉੱਤੇ ਭਲਵਾਨਾਂ ਦਾ ਪਿੰਡ ਵੱਜਿਆ ਕਰਦਾ ਸੀ, ਇਹ ਅਖਾੜਾ ਪਿੰਡ। ਅੱਜ ਵੀ ਉੱਥੇ ਗੁਰੂ ਘਰ ਬਣਿਆ ਹੋਇਆ ਬਾਬਾ ਸਾਹਿਬ ਸਿੰਘ ਜੀ ਬੇਦੀ ਦੇ ਨਾਂ 'ਤੇ,
ਉਹਨਾਂ ਦੀ ਯਾਦਗਾਰ ਬਣੀ ਹੋਈ ਹੈ ਤੇ ਸੰਤਾਂ ਦਾ ਜਨਮ ਸਥਾਨ ਜਿੱਥੇ ਘਰ ਸੀ ਉੱਥੇ ਵੀ ਹੁਣ ਗੁਰੂ ਘਰ ਹੈ ਅਤੇ ਜਿੱਥੇ ਮਹਾਂਪੁਰਖਾਂ ਨੇ ਤਪੱਸਿਆ ਕੀਤੀ ਹੈ ਉੱਥੇ ਵੀ ਗੁਰੂ ਘਰ ਬਣਿਆ ਹੋਇਆ ਕਿਉਂਕਿ ਦਾਸ ਜਗਰਾਓਂ ਸ਼ਹਿਰ ਤੋਂ ਬਹੁਤ ਨੇੜੇ ਹੋਈਆਂ ਤੇ ਅਸੀਂ ਬਚਪਨ ਦੇ ਵਿੱਚ ਉਸ ਨਗਰ ਚੋਂ ਮਹਾਂਪੁਰਖਾਂ ਦੇ ਸਥਾਨਾਂ ਤੇ ਅਖੰਡ ਪਾਠ ਕਰਦੇ ਰਹੇ ਹਾਂ ਕੀਰਤਨ ਕਰਦੇ ਰਹੇ ਹਾਂ ਆਓ ਉਸ ਮਹਾਨ ਨਗਰ ਦੀ ਗੱਲ ਕਰੀਏ ਤੇ ਉੱਥੇ ਸਰਦਾਰ ਰੂੜ ਸਿੰਘ ਜੀ ਰਹਿੰਦੇ ਆ ਕਿਰਤੀ ਬੰਦੇ ਆ ਤੇ ਸਰਦਾਰ ਰੂੜ ਸਿੰਘ ਜੀ ਦਾ ਭਰਾ ਹੈ ਇੱਕ ਕਾਹਨ ਸਿੰਘ ਉਹ ਰਾਗੀ ਹੈ ਕੀਰਤਨ ਕਰਦੇ ਨੇ ਉਹ ਆਸਾ ਜੀ ਦੀ ਵਾਰ ਦਾ ਨਗਰ ਦੇ ਵਿੱਚ ਕੀਰਤਨ ਕਰਦੇ ਸਵੇਰੇ ਤੇ ਨਾਲ ਉਹਨਾਂ ਦੇ ਨਗਰ ਦੇ ਲੋਕ ਵੀ ਕੋਈ ਢੋਲਕੀ ਵਜਾਉਂਦਾ ਕੋਈ ਚਮਟੇ ਵਜਾਉਂਦਾ ਕੋਈ ਟੱਲੀਆਂ ਵਜਾਉਂਦਾ ਤੇ ਸਵੇਰੇ ਉੱਠ ਕੇ ਜਿੱਥੇ ਗੁਰੂ ਘਰ ਕੀਰਤਨ ਕਰਨਾ ਕਿਸੇ ਦੇ ਘਰੋਂ ਪ੍ਰੋਗਰਾਮ ਵੀ ਹੋਣਾ ਉੱਥੇ ਵੀ ਸਰਦਾਰ ਕਾਹਨ ਸਿੰਘ ਜੀ ਹੋਣਾ ਨੇ ਕੀਰਤਨ ਕਰਨੇ ਤੇ ਸਰਦਾਰ ਰੂੜ ਸਿੰਘ ਜੀ ਵੀ ਆਪਣੇ ਭਰਾ ਦੇ ਨਾਲ ਗੁਰਬਾਣੀ ਪੜਿਆ ਕਰਦੇ ਸਨ ਕਿ ਜਦੋਂ ਘਰੇ ਸਿੱਖੀ ਹੋਵੇ ਨਾ ਜਦੋਂ ਘਰੇ ਗੁਰਬਾਣੀ ਦਾ ਪਹਿਰਾ ਹੋਵੇ ਇੱਕ ਬੇਨਤੀ ਕਰਾਂ ਵੀ ਅੱਜ ਸਾਡੇ ਘਰਾਂ ਚੋਂ ਸਾਡੇ ਘਰਾਂ ਵਿੱਚ ਬਹੁਤ ਕੁਛ ਅੱਜ ਬੜੇ ਸੋਹਣੇ ਘਰ ਆ ਬੜੀਆਂ ਵੱਡੀਆਂ ਗੱਡੀਆਂ ਖੜੀਆਂ ਬੜੇ ਸੋਹਣੇ ਆਪਣੇ ਘਰਾਂ ਦੇ ਵਿੱਚ ਪਲੰਗ ਲੱਗੇ ਹੋਏ ਆ ਵਿਛਾਉਣੇ ਵਧੀਆ ਏ ਪਦਾਰਥ ਵਧੀਆ ਪਏ ਆ ਬੜੇ ਰੌਣਕ ਮੇਲੇ ਆ ਦੁਨੀਆਂ ਦੇ ਸਾਡੇ ਘਰਾਂ ਚ ਪਰ ਗੁਰਬਾਣੀ ਹੈ ਨੀ ਇਹ ਨੋਟ ਕਰਨੀ ਪੈਣੀ ਗੱਲ ਵੀ ਉੱਠ ਕੇ ਕੋਈ ਅੰਮ੍ਰਿਤ ਵੇਲੇ ਗੁਰਬਾਣੀ ਪੜ੍ਹਨ ਵਾਲਾ ਹੈਗੇ ਬਿਰਲੇ ਘਰਾਂ ਚ ਸਾਰਿਆਂ ਚ ਨੀ ਮੈਂ ਕਹਿੰਦਾ ਹਾਂ ਕਿਰਤ ਵੀ ਕਰਨੀ ਆ ਕਈ ਵਾਰੀ ਮੇਰੇ ਵਰਗੇ ਨੂੰ ਵਾਲਾ ਸਵਾਲ ਕਰਦਾ ਵੀ ਬਾਣੀ ਪੜ੍ਹੀਏ ਕਿ ਕੰਮ ਤੇ ਜਾਈਏ ਟਾਈਮ ਤਾਂ ਉਨਾ ਕੀ ਹੁੰਦਾ ਇਹ ਵੀ ਸਵਾਲ ਉੱਠ ਖੜਦਾ ਨਾ ਵੀ ਟਾਈਮ ਤਾਂ ਉਨਾ ਕੀ ਹੁੰਦਾ ਕੰਮਾਂ ਤੇ ਜਾਈਏ ਕਿ ਬਾਣੀ ਪੜ੍ਹੀਏ ਜਦੋਂ ਆਪਾਂ ਨੂੰ ਕੰਮ ਦੇ ਟਾਈਮ ਟੇਬਲ ਦਾ ਪਤਾ ਇੰਨੇ ਵਜੇ ਜਾਣਾ ਤੇ ਉਦੋਂ ਪਹਿਲਾਂ ਅਲਾਰਮ ਲੱਗਿਆ ਹੁੰਦਾ ਸਾਡਾ ਕਿਉਂਕਿ ਅਸੀਂ ਦੁਨਿਆਵੀ ਟਾਈਮ ਦੀ ਜਿੱਥੇ ਅਸੀਂ ਕਿਰਤ ਕਰਨੀ ਜਾ ਕੇ ਕੰਮ ਕਰਨਾ ਸਾਨੂੰ ਫਿਕਰ ਹੁੰਦਾ ਵੀ ਕਿਤੇ ਅੱਜ ਦੀ ਦਿਹਾੜੀ ਖੁੰਝੀ ਨਾ ਜਾਵੇ ਤੇ ਇੰਨਾ ਕੀ ਫਿਕਰ ਕਿਤੇ ਘੰਟਾ ਅੱਧਾ ਘੰਟਾ ਪਹਿਲਾਂ ਉੱਠਣ ਦਾ ਕਰ ਲਈਏ ਵੀ ਕਿਤੇ ਰੱਬ ਵੱਲੋਂ ਵੀ ਨਾ ਖੁੰਝ ਜਾਈਏ ਅੱਜ ਆਪਾਂ ਨਿਤਨੇ ਵੱਲੋਂ ਵੀ ਨਾ ਖੁੰਝ ਜਾਈਏ ਇੰਨਾ ਕੁ ਜਿੰਨਾ ਕੁ ਸਮਾਂ ਥੋੜੇ ਤੋਂ ਥੋੜਾ ਬਣਾ ਲਈਏ ਬਣਦਾ ਜਾਊ ਹੌਲੀ ਹੌਲੀ ਘਰਾਂ ਚ ਬੜਾ ਕੁਛ ਹੈ ਪਰ ਗੁਰਬਾਣੀ ਹੀ ਨਹੀਂ ਘਰਾਂ ਚ ਗੁਰਬਾਣੀ ਪੜ੍ਹਨ ਵਾਲੇ ਨਹੀਂ ਹੈਗੇ ਬਿਰਲੇ ਘਰਾਂ ਚ ਮਹਾਰਾਜ ਕਿਰਪਾ ਕਰੀ ਸਾਰਿਆਂ ਚ ਹੀ ਗੁਰਬਾਣੀ ਦਾ ਪ੍ਰਭਾਵ ਹੋਵੇ ਪਰ ਪੁਰਾਣੇ ਸਮਿਆਂ ਚ ਆਪਣੇ ਬਜ਼ੁਰਗ ਭਾਵੇਂ ਘੱਟ ਪੜੇ ਸੀ ਤੇ ਉੱਠ ਕੇ ਚਾਰ ਵਜੇ ਦੋ ਦੋ ਢਾਈ ਢਾਈ ਵਜੇ ਮੈਂ ਸੁਣਿਆ ਵੀ ਹਾਲ ਜੋੜ ਲੈਣੇ ਤੇ ਹਾਲ ਜੋੜ ਕੇ ਮਗਰਾ ਜਾਂ ਮੂਲ ਮੰਤਰ ਦਾ ਪਾਠ ਕਰਦੇ ਫਿਰਨਾ ਜਾਂ ਫਿਰ ਸਤਨਾਮ ਵਾਹਿਗੁਰੂ ਦਾ ਵਾਜਾ ਜਾਂ ਫਿਰ ਸਿੱਧੀਆਂ ਜਿਹਨਾਂ ਨੂੰ ਆਪਾਂ ਧਾਰਨਾ ਕਹਿ ਦਿੰਦੇ ਸ਼ਬਦ ਕਰਨੀ ਤਾਂ ਵਡਿਆਈ ਹੈ ਨਾ ਰੱਬ ਦੀ ਸਿੱਧੇ ਸ਼ਬਦ ਪੜ੍ਹਦੇ ਫਿਰਨਾ ਇਹ ਬਜ਼ੁਰਗਾਂ ਨੇ ਉੱਠ ਕੇ ਕਹਿਣਾ ਵੀ ਸਾਹਮਣੇ ਮੈਨੂੰ ਉਹ ਤਾਰਾ ਦੀਂਦਾ ਜਿਹੜਾ ਚਾਰ ਵਜੇ ਜਾਂ ਤਿੰਨ ਵਜੇ ਚੜ੍ਹਦਾ ਉਹ ਤਾਰਿਆਂ ਦੇ ਹਿਸਾਬ ਨਾਲ ਹੀ ਉੱਠ ਖੜਦੇ ਸੀ ਹੁਣ ਤਾਂ ਘੜੀਆਂ ਹੁਣ ਤਾਂ ਅਲਾਰਮ ਨੇ ਤਾਂ ਵੀ ਨਹੀਂ ਉੱਠਿਆ ਜਾਂਦਾ ਆਓ ਇਹ ਪਰਿਵਾਰ ਬੜਾ ਚੜ੍ਹਦੀ ਕਲਾ ਵਾਲਾ ਪਰਿਵਾਰ ਹੈ ਘਰੇ ਬਾਣੀ ਹੈ ਕਿਰਤੀ ਨੇ ਖੇਤੀ ਕਰਦੇ ਹੈ ਜਿਮੀਦਾਰਾ ਕੰਮ ਹੈ ਤੇ ਜਿੱਥੇ ਘਰੇ ਕਿਰਤ ਕਰਦੇ ਤੇ ਨਾਲ ਨਾਲ ਗੁਰਬਾਣੀ ਦੇ ਵੀ ਸੰਤ ਬਾਬਾ ਗੁਰਬਚਨ ਸਿੰਘ ਜੀ ਦੇ ਭੂਆ ਜੀ ਦਾ ਨਾਮ ਹੈਗਾ ਸਾਹਿਬ ਕੌਰ ਤਾਏ ਜੀ ਦਾ ਨਾਮ ਹੈਗਾ ਕਾਹਨ ਸਿੰਘ ਤੇ ਸਾਰਾ ਪਰਿਵਾਰ ਅਨੰਤ ਕੌਰ ਮਾਤਾ ਦਾ ਨਾਂ ਰੂੜ ਸਿੰਘ ਪਿਤਾ ਦਾ ਨਾਂ ਸਾਰਾ ਹੀ ਪਰਿਵਾਰ ਗੁਰਬਾਣੀ ਪੜ੍ਹਨ ਵਾਲਾ ਤੇ ਜਿੱਥੇ ਪਰਿਵਾਰ ਦੀ ਰੁਚੀ ਇਹੋ ਜਿਹੀ ਆ ਉੱਥੇ ਫਿਰ ਰੱਬ ਦੀ ਰੂਹ ਹੀ ਆ ਸਕਦੀ ਹੈ ਦੇਵਤੇ ਹੀ ਆ ਸਕਦੇ ਉੱਥੇ ਤੇ ਜਿੱਥੇ ਫਿਰ ਰਾਕਸ਼ ਪਹਿਲਾਂ ਹੀ ਬੈਠੇ ਹੋਣ ਉੱਥੇ ਦੇਵਤਿਆਂ ਦਾ ਨਹੀਂ ਕੋਈ ਕੰਮ ਹੁੰਦਾ ਰਾਕਸ਼ ਬੁੱਧੀ ਵਾਲੇ ਹੋਣ ਬੰਦੇ ਰੱਬ ਦਾ ਨਾਂ ਨਾ ਲੈਂਦੇ ਹੋਣ ਲੜਦੇ ਭਿੜਦੇ ਝਗੜਦੇ ਹੋਣ ਲੋਕਾਂ ਦੀਆਂ ਚੁਗਲੀਆਂ ਚੱਲਦੀਆਂ ਹੋਣ ਕਿਸੇ ਦਾ ਬੁਰਾ ਸੋਚਦੇ ਹੋਣ ਘਰੇ ਬੈਠੇ ਆਪਦਿਆਂ ਦਾ ਵੀ ਉਹ ਨਾ ਗਾਂਹ ਲੰਘੇ ਉੱਥੇ ਫਿਰ ਰਾਕਸ਼ ਵਾਲੀ ਬੁੱਧੀ ਹੋ ਜਾਂਦੀ ਹੈ ਤੇ ਜਿੱਥੇ ਸਰਬੱਤ ਦਾ ਭਲਾ ਮੰਗਣ ਵਾਲੇ ਬੈਠੇ ਆ ਉੱਥੇ ਫਿਰ ਦੇਵਤਿਆਂ ਵਰਗੀ ਬੁੱਧੀ ਹੋ ਜਾਂਦੀ ਹੈ ਦੋ ਹੀ ਚੀਜ਼ਾਂ ਇਹ ਸਾਡੇ 'ਤੇ ਹੀ ਨਿਰਭਰ ਆ ਵੀ ਅਸੀਂ ਆਪਦੇ ਅੰਦਰਲੇ ਗੁਣਾਂ ਨੂੰ ਰਾਕਸ਼ਾਂ ਵਾਲੇ ਬਣਾਉਣਾ ਅਤੇ ਜਾਂ ਦੇਵਤਿਆਂ ਵਾਲੇ ਅਤੇ ਮਤ ਇੱਥੋਂ ਮਿਲਣੀ ਹੈ ਗੁਰੂ ਗ੍ਰੰਥ ਸਾਹਿਬ 'ਚੋਂ ਸਾਨੂੰ ਸਾਰਿਆਂ ਨੂੰ ਇਹ ਨਹੀਂ ਵੀ ਜੇ ਅਸੀਂ ਸਟੇਜ ਤੋਂ ਬੋਲਦੇ ਹਾਂ ਤਾਂ ਅਸੀਂ ਬਾਹਲੇ ਵਧੀਆ ਆਪਾਂ ਸਾਰੇ ਇੱਥੇ ਮਤ ਲੈਣ ਆਉਣੇ ਆਪਾਂ ਗੁਰੂ ਕਿਰਪਾ ਕਰੇ ਕਿਤੇ ਕੋਈ ਗੱਲ ਦੀ ਸਮਝ ਲੱਗ ਗਈ ਤੇ ਉਹਦਾ ਹੀ ਪਾਰਾਵਾਰ ਦਾ ਅੰਤ ਨਹੀਂ ਆਉਣਾ ਆਓ ਇਸ ਮਹਾਨ ਮਹਾਂਪੁਰਖ ਨੇ ਜਿਹਨੇ ਦੁਨੀਆਂ ਨੂੰ ਤਾਰਨ ਆਉਣਾ ਜਿਹਨੇ ਬੜੇ ਲੋਕ
ਪਏ ਹੋਏ ਪੁੱਠੇ ਰਸਤਿਆਂ ਤੇ ਸਿੱਧੇ ਰਸਤੇ ਪਾਉਣੇ ਆ। ਅਖਾੜੇ ਪਿੰਡ ਵਿੱਚ ਜਨਮਿਆ ਰੂਹਾਂ ਦਾ ਰਾਹੀ, ਰੂਹਾਂ ਦੇ ਰਾਹੀ ਹੁੰਦੇ ਨਾ ਜਿਹੜੇ ਅੰਦਰੋਂ ਰੂਹਾਂ ਨਾਲ ਮੁਹੱਬਤਾਂ ਹੁੰਦੀਆਂ। ਅਖਾੜੇ ਪਿੰਡ ਵਿੱਚ ਜਨਮਿਆ ਰੂਹਾਂ ਦਾ ਰਾਹੀ, ਜ਼ਿੰਦਗੀ ਆਪਣੀ ਪੰਥ ਦੇ ਸੀ ਲੇਖੇ ਲਾਈ, ਸੀ ਬਾਣੀ ਨਾਲ ਜੋੜਤੇ ਕਈ ਸੰਤ ਸਿਪਾਹੀ। ਸੰਗਤ ਮਹਾਂਪੁਰਖਾਂ ਦੀ ਸੀ ਰੰਗ ਲਿਆਈ, ਤੇ ਮਹਾਂਪੁਰਖਾਂ ਦੀ ਸੰਗਤ ਕਿਹਨਾਂ ਦੀ ਮਿਲੀ? ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ। ਸੰਗਤ ਮਹਾਂਪੁਰਖਾਂ ਦੀ ਸੀ ਰੰਗ ਲਿਆਈ, ਤੂੰ ਜੀਤਵਾਲ ਦੇ ਪਾਰਸਾ ਕਰ ਲਾ ਵਡਿਆਈ। ਆਓ ਇਸ ਰੱਬੀ ਰੂਹ ਦੀਆਂ ਵਡਿਆਈਆਂ ਮੇਰੇ ਸਾਥੀ ਭਾਈ ਜਗਤਾਰ ਸਿੰਘ ਜੀ ਮੰਗਿਆਲ, ਭਾਈ ਜਗਸੀਰ ਸਿੰਘ ਬੰਸੀਪੁਰਾ, ਸਰੰਗੀ ਮਾਸਟਰ ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਿਤਪਾਲ ਸਿੰਘ ਪਾਰਸ ਜਗਰਾਵਾਂ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੋਏ।

0: ਗੁਰਮੁਖ ਪਿਆਰਾ
1: ਸਾਹਿਬ ਕਰ ਭੂਆ ਇਸ ਦੀ ਆਇਆ ਕਰਨ ਸਿੰਘ ਰਾਗੀ ਹੈ ਨਿਆਰਾ
0: ਬੀਬੀ ਹੈ ਅਨੰਦ ਕੌਰ ਜੀ ਬਿਦਾਰੂੜ ਸਿੰਘ ਗੁਰਮੁਖ ਪਿਆਰਾ।

0: ਜੱਸੀ ਬੂਟਾ ਜਗਦਾਰ ਵੀ ਸਾਰੇ ਧਨ ਧਨ ਆਖਦੇ ਸੀ ਰੋਹੀ
1: ਖਾੜਾ ਪਿੰਡ ਪਹਿਲਵਾਨ ਦਾ ਜਿੱਥੇ

ਬੱਚੇ ਨੇ ਜਨਮ ਲਿਆ ਤੇ ਮਾਤਾ ਪਿਤਾ ਨੂੰ ਲਾਲੀਆਂ ਚੜ ਗਈਆਂ, ਅੰਮ੍ਰਿਤ ਦੀ ਦਾਤ ਦੇ ਕੇ ਬੱਚੇ ਦਾ ਨਾਮ ਰੱਖਿਆ ਗਿਆ। ਅਕਾਲ ਪੁਰਖ ਅੰਤਰਜਾਮੀ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਘਰੋਂ ਨਾਮ ਦੀ ਗੁੜਤੀ ਮਿਲੀ ਹੈ, ਬਾਣੀ ਦੀ ਗੁੜਤੀ ਮਿਲੀ ਹੈ। ਛੋਟੇ ਹੁੰਦੇ ਨਾਲ ਕਿਰਤ ਵੀ ਕਰਦੇ ਹੈ, ਖੇਤੀਬਾੜੀ ਦਾ, ਮਾਲ ਡੰਗਰ ਦਾ, ਪਸ਼ੂ ਦਾ, ਢਾਂਗੇ ਦਾ, ਸਾਰਾ ਕੰਮ ਕਾਰ ਜਿਹੜਾ ਆਪਣਾ ਪਿੰਡਾਂ ਵਿੱਚ ਜ਼ਿਮੀਂਦਾਰਾ ਕੰਮ ਹੁੰਦਾ ਸਾਰਾ ਨਾਲ ਕਰਾਉਂਦੇ ਹੈ, ਪਰ ਸੁਰਤੀ ਅਕਾਲ ਦੇ ਨਾਲ ਜੁੜੀ ਹੋਈ ਹੈ। ਅੰਮ੍ਰਿਤ ਵੇਲੇ ਉੱਠ ਕੇ ਸੀ ਪੜ੍ਹਦੇ ਬਾਣੀ, ਮਹਾਂਪੁਰਖਾਂ ਦੇ ਜਨਮ ਦੀ ਹੁੰਦੀ ਅਜਬ ਕਹਾਣੀ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਇੱਕ ਆਪਾਂ ਆਮ ਬੰਦੇ ਤੇ ਇੱਕ ਜਿਹੜੇ ਮਹਾਂਪੁਰਖ ਯੋਧੇ ਸੂਰਮੇ ਹੁੰਦੇ ਆ, ਉਹਨਾਂ ਦਾ ਸਾਡੇ ਨਾਲ ਕੋਈ ਜੋੜ ਨਹੀਂ ਹੁੰਦਾ, ਕਿਉਂਕਿ ਅਸੀਂ ਔਗੁਣਾਂ ਦੇ ਪੋਤਲੇ ਹਾਂ ਤੇ ਉਹ ਗੁਣਾਂ ਦੇ ਸਮੁੰਦਰ ਹੁੰਦੇ ਆ। ਅੰਮ੍ਰਿਤ ਵੇਲੇ ਉੱਠ ਕੇ ਸੀ ਪੜ੍ਹਦੇ ਬਾਣੀ, ਮਹਾਂਪੁਰਖਾਂ ਦੇ ਜਨਮ ਦੀ ਹੁੰਦੀ ਅਜਬ ਕਹਾਣੀ, ਗੁੱਜੀ ਰਾਮਜਾਨ ਨਿਰੰਕਾਰ ਦੀ ਬਿਰਲੇ ਹੀ ਜਾਣੀ, ਬਿਰਲੇ ਜਾਣਦੇ ਨਿਰੰਕਾਰ ਦੀਆਂ ਰਜਮਾਂ। ਰਾਮਜਾ ਜਿਹੜੀ ਭੇਦ ਆ ਜਿਹੜੇ ਰੱਬ ਦੇ, ਉਹ ਰੱਬ ਦੇ ਪਿਆਰੇ ਹੀ ਸਮਝ ਸਕਦੇ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ। ਸਭ ਨੂੰ ਮਿੱਠਾ ਬੋਲਦੇ ਜੋ ਦਿਲ ਦੇ ਜਾਨੀ, ਜਿਹੜੇ ਦਿਲੋਂ ਚੰਗੇ ਹੋਣ ਤੇ ਉਹ ਸਭ ਨੂੰ ਮਿੱਠਾ ਬੋਲਣਗੇ, ਸਭ ਨੂੰ ਪਿਆਰ ਨਾਲ ਬੁਲਾਉਣਗੇ, ਸਭ ਨੂੰ ਰੱਬ ਦੀ ਰੂਹ ਸਮਝਣਗੇ, ਸਭ ਨੂੰ ਰੱਬ ਦਾ ਰੂਪ ਮੰਨਦੇ ਨੇ ਜਿਹੜੇ ਦਿਲਾਂ ਦੇ ਜਾਨੀ ਹੁੰਦੇ ਆ। ਆਹ ਮਹਾਂਪੁਰਖਾਂ ਦਾ ਮਿਲਾਪ ਜਿਹੜਾ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨਾਲ ਹੁੰਦਾ ਹੈ, ਤੇ ਇਹ ਸੰਤ ਬਾਬਾ ਸੁੰਦਰ ਸਿੰਘ ਜੀ ਬੜੇ ਮਹਾਨ ਤਪਸ਼ਵੀ ਹੈ, ਬੜੀ ਕਿਰਪਾ ਇਹਨਾਂ ਦੇ ਉੱਤੇ, ਤੇ ਸੰਤਾਂ ਮਹਾਂਪੁਰਖਾਂ ਨੂੰ, ਬਾਬਾ ਗੁਰਬਚਨ ਸਿੰਘ ਨੂੰ ਰੱਬ ਦੇ ਨਾਲ ਜੋੜਤਾ ਸਿੱਧੇ ਨਿਰੰਕਾਰ ਦੇ ਨਾਲ। ਆਪਾਂ ਤਾਂ ਜ਼ਿੰਦਗੀ ਦੇ ਵਿੱਚ ਇੱਕ ਵੀ ਸਹਿਜ ਪਾਠ ਨਹੀਂ ਨਾ ਕਰਦੇ, ਇੱਕ ਵੀ ਸਮਾਂ ਹੈ ਨਹੀਂ, ਆਪਾਂ ਇੱਕੋ ਕਵਿਤਾ ਕਹਿ ਕੇ ਸਮਾਪਤੀ ਕਰ ਦੇਣੀ ਆ। ਤੇ 25 ਵਾਰ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਸਮੇਤ ਜਾਪ ਕੀਤੇ ਆ ਮਹਾਂਪੁਰਖਾਂ ਨੇ 25 ਵਾਰ, 25 ਸਹਿਜ ਪਾਠ ਮੰਨ ਲਈਏ ਤੇ 25 ਵਾਰ ਅਰਥਾਂ ਸਮੇਤ। ਤੇ ਅਸੀਂ ਜ਼ਿੰਦਗੀ ਦੇ ਵਿੱਚ ਕਈ ਵਾਰੀ ਇੱਕ ਵਾਰੀ ਵੀ ਨਹੀਂ ਸਤੋਂ ਸਹਿਜ ਪਾਠ ਹੁੰਦਾ, ਤੇ ਉਹ ਮਹਾਂਪੁਰਖਾਂ ਦੇ ਰੋਮ ਰੋਮ ਵਿੱਚ ਬਾਣੀ ਬਸੀ, ਰੋਮ ਰੋਮ ਵਿੱਚ ਕਿੰਨੇ ਗੁਰਬਾਣੀ ਨਾਲ ਜੋੜੇ, ਕਿੰਨਿਆਂ ਨੂੰ ਅੰਮ੍ਰਿਤ ਦੀਆਂ ਦਾਤਾਂ ਦਿੱਤੀਆਂ, ਕਿੰਨਿਆਂ ਨੂੰ ਵਿਦਿਆ ਦੇ ਮਾਰਤੰਡ ਬਣਾਇਆ, ਕਿੰਨੇ ਵਿਦਿਆਰਥੀ ਗੁਰੂ ਘਰ ਦੇ ਨਾਲ ਜੋੜੇ, ਕਿੰਨਾ ਪ੍ਰਚਾਰ ਕੀਤਾ, ਕਿੰਨੀ ਸਿੱਖੀ ਫਲਾਈ, ਇਹਦਾ ਕੋਈ ਅੰਤੀ ਨਹੀਂ ਆ ਸਕਦਾ। ਆਓ ਆਖਿਰਕਾਰ ਜਿਹੜਾ ਅੱਜ ਦਿਨ ਮਨਾ ਰਹੇ ਹਾਂ, ਜਾਣਾ ਪੈਂਦਾ ਇਸ ਜਹਾਨ ਤੋਂ, ਸਾਰਿਆਂ ਨੇ ਜਾਣਾ, ਇਸ ਧਰਤੀ ਦੀ ਕੰਡ ਤੇ ਪਏ ਕਈ ਸਿਕੰਦਰ ਸੁੱਤੇ, ਆਖਰ ਸਭਨਾਂ ਨੇ ਤੁਰ ਜਾਣਾ ਆਪੋ ਆਪਣੀ ਰੁੱਤੇ। ਮੇਰੇ ਸਤਿਗੁਰੂ ਅਕਾਲ ਪੁਰਖ ਨਿਰੰਕਾਰ ਦੀ ਇਹ ਭੇਜੀ ਹੋਈ ਜੋਤ ਆ, ਨਿਰੰਕਾਰ ਦੇ ਚਰਨਾਂ ਕਮਲਾਂ ਵਿੱਚ 1969 ਨੂੰ ਲੀਨ ਹੋ ਜਾਂਦੀ ਹੈ, ਨਰ ਨਾਰੀ ਧਾਹਾਂ ਮਾਰਦੇ ਹੈ। ਮੇਰੇ ਸਤਿਗੁਰਾਂ ਦੇ ਇਸ ਪਿਆਰੇ ਦੇ ਵਿਯੋਗ ਵਿੱਚ ਧਰਤੀ ਤੇ ਅੰਬਰ ਨੇ ਵੀ ਧਾਹਾਂ ਮਾਰੀਆਂ। ਆਓ ਬਰਲਾਪ ਸੰਗਤਾਂ ਏ।

ਇੱਕ ਸਿੰਘ ਉੜੀਸਾ ਤੋਂ ਜਿਸ ਦਾ ਗੁਰਮੁਖ ਨਾਮ ਪਿਆਰਾ। ਉਹ ਬਾਜੀ ਜਿੱਤ ਗਿਆ, ਮੱਚ ਗਿਆ ਨਾਲ ਸਾਰੇ ਦਾ।

ਮਾਲੀਆ ਵੇ ਤੇਰੇ ਬਿਨਾ ਬਾਗ ਸੁੰਨਾ ਹੋ ਗਿਆ, ਮੁੱਖ ਬੱਦਲਾਂ ਦੇ ਓਹਲੇ ਜਦੋਂ ਚੰਦ ਸੀ ਲੁਕੋ ਗਿਆ। ਮੋਤੀਆਂ ਦੇ ਬਾਗ ਜਿਹੜਾ ਹੀਰੇ ਸੀ ਪਰੋ ਗਿਆ, ਛਮ ਛਮ ਅੱਖੀਆਂ ਚੋ ਨੀਰ ਸਾਰਾ ਚੋ ਗਿਆ ਸੀ, ਪਾਰਸ ਪ੍ਰਿਤ ਪਾਲ ਕੱਖੋਂ ਹੌਲਾ ਹੋ ਗਿਆ। ਪਤਾਲਪੁਰੀ ਦੇ ਵਿੱਚ ਦਰਸ਼ਨ ਦਾਰਿਆਂ ਦਾ ਹੜ ਆ ਗਿਆ ਤੇ ਛਮ ਛਮ ਅੱਖੀਆਂ ਚੋ ਨੀਰ ਬਿਠਾਇਆ। ਪੰਥ ਨੂੰ ਪਿਆਰ ਕਰਨ ਵਾਲੇ ਮਹਾਂਪੁਰਖਾਂ ਦੇ ਚਰਨਾਂ ਤੋਂ ਬਾਰਨੇ ਬਲਹਾਰਨੇ ਜਾਣ ਵਾਲਿਆਂ ਨੇ ਧਾਹਾਂ ਮਾਰੀਆਂ, ਕਿਉਂਕਿ ਅੱਜ ਪੰਥ ਦਾ ਮਹਾਨ ਹੀਰਾ, ਪੰਥ ਦੀ ਮਹਾਨ ਸ਼ਖਸ਼ੀਅਤ ਤੇ ਦੁਨੀਆਂ ਦੇ ਵਿੱਚ ਗੁਰਬਾਣੀ ਦੇ ਖਜ਼ਾਨੇ ਵੰਡਣ ਵਾਲਾ ਦੁਨੀਆਂ ਦੇ ਉੱਤੋਂ ਸਰੀਰ ਰੂਪੀ ਕਰਕੇ ਚਲਾ ਗਿਆ, ਪਰ ਦਿਲਾਂ ਚ ਉਨਾ ਚਿਰ ਵਸਣਾ ਜਿੰਨਾ ਚਿਰ ਦੁਨੀਆਂ ਵਸਦੀ ਰਹਿਣੀ ਹੈ। ਕਰੋੜਾਂ ਵਾਰ ਨਮਸਕਾਰ ਮਹਾਂਪੁਰਖਾਂ ਦੇ ਚਰਨਾਂ ਤੇ ਸੀਸ ਧਰਦਿਆਂ ਹੋਇਆਂ, ਇੱਕ ਨਹੀਂ ਅਨੇਕਾਂ ਹੀ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ, ਪਾਤਸ਼ਾਹ ਜੀ ਬਖਸ਼ਣ ਹਾਰੇ ਆ, ਗੁਨਾਹਾਂ ਦੀ ਮਾਫ਼ੀ ਬਖਸ਼ਣਗੇ, ਅੱਗੇ ਤੋਂ ਸਮਤ ਦੇਣ। ਸ਼ੁੱਧ ਗੁਰਬਾਣੀ ਪੜ੍ਹਨ ਦੀ, ਗੁਰਵਡਿਆਈਆਂ ਇਤਿਹਾਸ ਕਹਿਣ ਦੀਆਂ ਦਾਤਾਂ ਬਖਸ਼ਣ ਮਹਾਰਾਜ ਇਸੇ ਤਰ੍ਹਾਂ ਸਵਾਵਾਂ ਲੈਂਦੇ ਰਹਿਣ ਸਾਡੀਆਂ ਤੁਹਾਡੀਆਂ। ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋਣ, ਦਰੋਂ ਘਰੋਂ ਨਿਤਨੇਮ ਦੀਆਂ ਦਾਤਾਂ, ਨਾਮ ਬਾਣੀ ਦੀਆਂ ਦਾਤਾਂ, ਸੇਵਾ ਸਿਮਰਨ ਦੀਆਂ ਦਾਤਾਂ, ਕਾਰੋਬਾਰ ਦੀਆਂ ਦਾਤਾਂ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਮਹਾਰਾਜ ਵਰਤਾਉਣ। ਬਹੁਤ ਹੀ ਸਤਿਕਾਰਯੋਗ ਗਿਆਨੀ ਪ੍ਰਗਟ ਸਿੰਘ ਜੀ ਮੋਗੇ ਵਾਲੇ, ਪੰਥਕ ਪ੍ਰਸਿੱਧ ਬੁਲਾਰੇ ਗੁਰੂ ਘਰ ਦੇ ਹਜ਼ੂਰੀ ਕਥਾਵਾਚਕ ਸਾਹਿਬ, ਆਪ ਸੰਗਤਾਂ ਨੂੰ ਗੁਰਬਾਣੀ ਕਥਾ ਗੁਰ ਇਤਿਹਾਸ ਦੇ ਨਾਲ ਨਿਹਾਲ ਕਰਨਗੇ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਪ੍ਰਾਪਤ ਕਰੋ। ਪਿਆਰ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਹਿ ਪਾਤਸ਼ਾਹੀ ਮੈਂ ਕਰੂੰ ਜਾਂ ਦਿੱਲੀ ਤਖ਼ਤ ਸੰਭਾਰਾ।
1: ਜੁਗੋ ਜੁਗ ਅਟਲ ਚਵਰ ਛਤਰ ਤਖ਼ਤ ਦੇ ਮਾਲਕ, ਲੋਕ ਅਤੇ ਪਰਲੋਕ ਸਵਾਰ ਦੇਣ ਵਾਲੇ ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜ਼ਿੰਦਗੀ ਦੇ ਕੁਝ ਪਲ ਸਫਲ ਕਰ ਰਹੀ ਗੁਰੂ ਨਿਵਾਜੀ ਸਾਧ ਸੰਗਤ ਜੀਓ, ਪਿਆਰ ਅਦਬ ਸਹਿਤ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਨਾਲ ਸਿੱਖ ਕੌਮ ਦਾ ਮਹਾਨ ਢਾਡੀ ਜਥਾ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਤੁਹਾਨੂੰ ਸਤਿਕਾਰਯੋਗ ਮਹਾਂਪੁਰਖ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਜੀਵਨ ਦੀਆਂ ਕੁਝ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਕੇ ਗਏ। ਮੈਂ ਹੱਥ ਬੰਨ ਕੇ ਬੇਨਤੀ ਕਰਾਂ ਵੀ ਬੱਚੇ ਪਿਆਰੇ ਹੁੰਦੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਨਾਲ ਉਹਨਾਂ ਨੂੰ ਬਿਠਾਉਣਾ ਵੀ ਅਸੀਂ ਹਾਂ। ਇੱਦਾਂ ਨਾ ਹੋਵੇ ਵੀ ਜਿਵੇਂ ਪਲੇ ਗਰਾਊਂਡ ਹੁੰਦੀ ਆ, ਬੱਚੇ ਭੱਜ ਕੇ ਛੂਹਣ ਛਲਾਈ ਖੇਡਦੇ, ਖੱਬਿਓਂ ਸੱਜੇ ਸੱਜਿਓਂ ਖੱਬੇ ਜਾਂਦੇ ਆ, ਇਹ ਠੀਕ ਨਹੀਂ। ਮਾਪਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਵੀ ਆਪਣੇ ਆਪਣੇ ਬੱਚਿਆਂ ਨੂੰ ਤੁਸੀਂ ਪਿਆਰ ਨਾਲ ਬਿਠਾਉਣਾ, ਇਹ ਜ਼ਰੂਰੀ ਆ। ਕਥਾ ਕੀਰਤਨ ਦੇ ਸਮੇਂ ਉਹਨਾਂ ਨੂੰ ਕੋਲੇ ਪਿਆਰ ਨਾਲ ਬਿਠਾਈਏ। ਜੇ ਕੋਈ ਬੱਚਾ ਬਹੁਤ ਹੀ ਜਿੱਦ ਕਰਦਾ, ਆਖੇ ਨਹੀਂ ਲੱਗਦਾ, ਤੁਹਾਨੂੰ ਲੈ ਕੇ ਪਿੱਛੇ ਬੈਠੀਏ, ਇਹ ਜ਼ਰੂਰੀ ਆ ਜੀ। ਕੈਂਪ 'ਚ ਲੈ ਕੇ ਆਏ ਹੋ, ਬੜੀ ਚੰਗੀ ਗੱਲ ਆ, ਸ਼ੁਰੂਆਤ ਹੋਈ ਅੱਜ, ਪਰ ਇਹਨਾਂ ਨੂੰ ਬੈਠਣ ਦਾ ਵੱਲ ਵੀ ਆਪਾਂ ਹੀ ਸਿਖਾਉਣਾ, ਇਹ ਜ਼ਰੂਰ ਧਿਆਨ ਦਿਓ। ਸੱਚਖੰਡ ਵਾਸੀ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦਾਨਵੀਂ ਟਕਸਾਲ ਦੇ ਬਾਰਵੇਂ ਮੁਖੀ, ਜਿਨ੍ਹਾਂ ਦੀ ਬਾਬਤ ਇਹ ਬਾਣੀ ਦੀਆਂ ਪੰਗਤੀਆਂ ਢੁਕਦੀਆਂ ਨੇ, ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਆਪਣੇ ਜੀਵਨ ਕਾਲ ਵਿੱਚ ਉਹਨਾਂ ਨੇ 26-27 ਕਥਾ ਕੀਤੀਆਂ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ। ਖਾਲਸਾ ਜੀਵਨ ਟਕਸਾਲ ਵਾਲਿਆਂ ਦੀ ਲਿਖੀ ਹੋਈ ਬੁੱਕ ਆ, ਗਿਆਨੀ ਕਰਤਾਰ ਸਿੰਘ ਜੀ ਮਹਾਂਪੁਰਖਾਂ ਨੇ ਲਿਖੀ ਸੀ। ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਵੀ 26 ਸੰਪੂਰਨ ਕਥਾ, ਇੱਕ ਕਥਾ ਜਿਹੜੀ ਅਧੂਰੀ ਰਹਿ ਗਈ ਸੀ ਉਹ ਬਾਅਦ ਵਿੱਚ ਪੂਰੀ ਹੋਈ ਆ, ਵੀ ਇੰਨੀਆਂ ਕਥਾ ਗੁਰੂ ਗ੍ਰੰਥ ਸਾਹਿਬ ਦੀਆਂ ਕੀਤੀਆਂ। ਭਾਈ ਗੁਰਦਾਸ ਜੀ ਦੀਆਂ 12 ਕਿਰਤ ਕਬਿਤ ਸਵਈਏ, ਦਸਮ ਦੀ ਬਾਣੀ, ਸਾਰੀ ਜ਼ਿੰਦਗੀ ਪਰਉਪਕਾਰ ਕੀਤਾ, ਅਨੇਕਾਂ ਵਿਦਿਆਰਥੀਆਂ ਨੂੰ ਪੜ੍ਹਾਇਆ, ਅਨੇਕਾਂ ਪਰਉਪਕਾਰ ਕੀਤੇ, ਐਸੇ ਮਹਾਂਪੁਰਖਾਂ ਨੂੰ ਚੇਤੇ ਕੀਤਿਆਂ ਸਾਡੇ ਜੀਵਨ ਵਿੱਚ ਤਬਦੀਲੀ ਆਉਂਦੀ ਆ ਅਤੇ ਪ੍ਰੇਰਨਾ ਮਿਲਦੀ ਹੈ। ਇੱਦਾਂ ਦੇ ਮਹਾਂਪੁਰਖਾਂ ਨੂੰ ਚੇਤੇ ਕਰਦਿਆਂ ਸਾਡਾ ਜੀਵਨ ਵੀ ਕਿਸੇ ਖੁਮਾਰੀ ਵਿੱਚ ਚਲਿਆ ਜਾਂਦਾ ਜਦੋਂ ਘਟਨਾਵਾਂ ਪੜ੍ਹਦੇ ਹੋਣੇ। ਭਾਈ ਗੁਰਮੁਖ ਸਿੰਘ ਉੜੀਸਾ ਵਾਲਿਆਂ ਦੀ ਗੱਲ ਭਾਈ ਸਾਹਿਬ ਜੀ ਲਾਸਟ 'ਤੇ ਸੁਣਾਉਂਦੇ ਗਏ, ਪਿਆਰ ਨਾਲ ਗੁਰੂ ਦੀ ਹਜ਼ੂਰੀ ਵਿੱਚ ਆਏ, ਇੰਨਾ ਰੰਗ ਲੱਗਾ ਬਾਣੀ ਦਾ ਮਹਾਂਪੁਰਖਾਂ ਦੇ ਨਾਲ ਹੀ। ਸਰੀਰਕ ਝੋਲਾ ਉਹ ਵੀ ਤਿਆਗ ਗਏ ਸੀ ਇਤਿਹਾਸ ਦੀ ਲੜੀ ਵਿੱਚ ਨਾਲ ਨਾਲ। ਅੱਜ ਆਪਾਂ ਸਵੇਰ ਵੇਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਆ, ਉਹਨਾਂ ਦੇ ਜੀਵਨ ਦੀਆਂ ਵੀ ਕੁਝ ਗੱਲਾਂ ਸਾਂਝੀਆਂ ਕੀਤੀਆਂ ਸੀ। ਮਹਾਂਪੁਰਖਾਂ ਦਾ ਜੀਵਨ ਤੁਸੀਂ ਹੁਣ ਢਾਡੀ ਜਥੇ ਤੋਂ ਸਰਵਣ ਕੀਤਾ। ਹਾਜ਼ਰ ਸੰਗਤਾਂ ਨੇ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਸੀ ਵੀ ਜਿਹੜਾ ਜਿਹਨੂੰ ਆਪਾਂ ਛੋਟਾ ਘੱਲੂਘਾਰਾ ਕਹਿੰਦੇ ਹਾਂ, ਕਾਨੂੰ ਵਾਣ ਦਾ ਸ਼ਾਂਭਾ, ਤਕਰੀਬਨ ਕਈ ਮਹੀਨਿਆਂ ਤੱਕ ਇਹ ਘੇਰਾ ਚੱਲਦਾ ਰਿਹਾ, ਜਿਹਦੇ ਵਿੱਚ ਅਲੱਗ ਅਲੱਗ ਲੇਖਕਾਂ ਦੀ ਗਿਣਤੀ ਆ, ਕਿਸੇ ਨੇ 10,000, ਕਿਸੇ ਨੇ 15 ਅਤੇ ਕਿਸੇ ਨੇ 20,000 ਲਿਖੀ ਆ। ਸਿੰਘ ਚਾਰੇ ਦਿਸ਼ਾਵਾਂ ਵਿੱਚ ਕਾਨੂੰਵਾਣ ਦੇ ਛੰਭ ਤੋਂ ਬਾਹਰ ਨਿਕਲੇ, ਕੁਝ ਮਾਝੇ ਵਾਲੇ ਪਾਸੇ, ਕੁਝ ਮਾਲਵੇ ਇੱਧਰ ਜੈਤੋ ਵਾਲੀ ਸਾਈਡ ਆ ਗਏ, ਭਾਈ ਸੁੱਖਾ ਸਿੰਘ ਜੀ ਹੁਣਾਂ ਦੀ ਅਗਵਾਈ ਵਿੱਚ। ਉਧਰ ਪਹਾੜਾਂ ਵਾਲੇ ਪਾਸੇ ਚਲੇ ਗਏ। ਜਿਹੜੇ ਪਹਾੜਾਂ ਵਾਲੇ ਪਾਸੇ ਗਏ ਉਹ ਜਿੱਧਰ ਵੀ ਜਾਂਦੇ ਨੇ ਉਧਰ ਪਹਾੜੀਏ ਵੜ ਨਹੀਂ ਦਿੰਦੇ, ਮੁੱਲ ਦੀ ਵੀ ਰਸਤ ਦੇਣ ਲਈ ਕੋਈ ਤਿਆਰ ਨਹੀਂ। ਕੁਝ ਭੁੱਖ ਦੇ ਦੁੱਖ ਨਾਲ ਚੜ੍ਹਾਈ ਕਰ ਗਏ, ਕੁਝ ਨੇ ਆਪਣਾ ਭੇਸ ਬਦਲਿਆ, ਕਛਹਿਰਿਆਂ ਨੂੰ ਉੱਪਰ ਕਰਕੇ ਥੋੜ੍ਹੇ ਜਿਹੇ ਲੰਗੋਟ ਬੰਨ ਕੇ, ਕੁਝ ਕੇਸਾਂ ਦੀਆਂ ਜੱਟਾਂ ਬਣਾ ਕੇ ਇਸ ਤਰ੍ਹਾਂ ਫਕੀਰ ਬਣ ਕੇ ਵੀ ਫਿਰਦੇ ਰਹੇ। ਤਕਰੀਬਨ 5-6 ਮਹੀਨਿਆਂ ਤੱਕ ਤੁਰਦੇ ਹੋਏ ਕੁੱਲੂ ਅਤੇ ਮੰਡੀ ਤੱਕ ਪਹੁੰਚ ਗਏ। ਉਦੋਂ ਤੱਕ ਬੜੇ ਫਾਕੇ ਕੱਟਣੇ ਪਏ, ਬੜਾ ਮੁਸੀਬਤਾਂ ਭਰਿਆ ਸਮਾਂ। ਪਰ ਉਸ ਇਲਾਕੇ ਦੀ ਰਾਣੀ ਨਕਟੀ ਭਾਈ ਸਾਹਿਬ ਨੇ ਲਿਖਿਆ ਵੀ ਉਹਨੇ ਜੀਓ ਐਂ ਕਿਹਾ ਸਿੰਘਾਂ ਨੂੰ ਜਿੰਨੇ ਕੁ ਉਸ ਹਿਰਾਸਤ ਵਿੱਚ ਗਏ ਉਹਨੇ ਮਦਦ ਵੀ ਕੀਤੀ। 6 ਮਹੀਨਿਆਂ ਤੋਂ ਬਾਅਦ ਫਿਰ ਆਪ ਸਮੇਂ ਸਿੰਘਾਂ ਦਾ ਚਿੱਠੀ ਚੀਰਾ ਸੰਦੇਸ਼ ਇੱਕ ਦੂਜੇ ਨੂੰ ਸ਼ੁਰੂ ਹੋਏ। ਜਿਹੜੇ ਇੱਧਰ ਪਹਾੜਾਂ ਵਾਲੇ ਪਾਸੇ ਗਏ ਸੀ ਉਹ ਸਿੰਘ ਆਣ ਕੇ ਕੀਰਤਪੁਰ ਦੀ ਧਰਤੀ 'ਤੇ ਆਏ, ਇੱਥੇ ਨਮਸਕਾਰਾਂ ਕੀਤੀਆਂ, ਚਿੱਠੀ ਪੱਤਰ ਹੋਏ। ਅਤੇ ਤਕਰੀਬਨ 6-7 ਮਹੀਨਿਆਂ ਤੋਂ ਮਗਰੋਂ ਪਤਾ ਲੱਗਾ ਕਿਹਦਾ ਭਰਾ ਵਿਛੋੜਾ ਦੇ ਗਿਆ, ਕਿਹਦਾ ਪਿਤਾ ਨਹੀਂ ਰਿਹਾ, ਕਿਹਦਾ ਕਿਹੜਾ ਕਿਹੜਾ ਰਿਸ਼ਤੇਦਾਰ ਪ੍ਰਾਪਰ ਪਿਆਨਾ ਕਰ ਗਿਆ। ਪਰ ਫਿਰ ਵੀ ਜਦੋਂ ਇੰਨੀ ਕੌਮ ਸ਼ਹੀਦ ਕਰ ਦਿੱਤੀ, ਫਿਰ ਵੀ ਸਿੱਖੀ ਦੇ ਸਰੰਗ ਨੂੰ ਇਹ ਜ਼ਾਲਮ ਫਿੱਕਾ ਨਾ ਕਰ ਸਕੇ। ਇੱਕ ਹਰਭਜਨ ਸਿੰਘ ਹੁੰਦਲ ਦੀ ਕਵਿਤਾ ਮੈਨੂੰ ਚੇਤੇ ਆਉਂਦੀ ਆ, ਜਿਸ ਬਾਗ ਨੂੰ ਗੁਰੂ ਪਾਤਸ਼ਾਹ ਜੀ ਨੇ ਆਪਣੇ ਖੂਨ ਨਾਲ ਸਿੰਜਿਆ ਹੋਵੇ ਉਹ ਤਾਂ ਹਰਾ ਭਰਾ ਰਹਿਣਾ ਹੀ ਆ। ਉਹ ਲਿਖਦੇ ਨੇ, ਸਾਨੂੰ ਥਾਪ ਨਾ ਗੁਰੂ ਗੋਬਿੰਦ ਸਿੰਘ ਦੀ ਸੀਸ ਤਲੀ ਤੇ ਰੱਖਣਾ ਜਾਣਦੇ ਹਾਂ, ਤੱਤੀ ਤਵੀ ਤੇ ਬੈਠ ਅਡੋਲ ਰਹੀਏ, ਆਰੇ ਹੇਠ ਵੀ ਜ਼ਿੰਦਗੀ ਮਾਣਦੇ ਹਾਂ। ਸੀਸ ਗੰਜ ਤੇ ਗੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਜੂਝਣਾ ਦੱਸਦੇ ਨੇ, ਜਾ ਕੇ ਪੁੱਛ ਲਓ ਕੰਧ ਸਰਹੰਦ ਦੀ ਨੂੰ ਬਾਲ ਚਿਣੇ ਹੋਏ ਕਿੱਦਾਂ ਹੱਸਦੇ ਨੇ। ਮੀਰ ਮੰਨੂ ਨੇ ਵਾਢੀਆਂ ਲੱਖ ਪਾਈਆਂ, ਅਸੀਂ ਫੇਰ ਵੀ ਖਿੜੇ ਗੁਲਜ਼ਾਰ ਵਾਂਗੂ,

ਕੋਇਲ ਆ ਕੇ ਉਸ ਥਾਂ ਚਹਿਕਦੀ ਏ ਜਿੱਥੇ ਜਿੱਥੇ ਸ਼ਹੀਦਾਂ ਦੀ ਰੱਤ ਡੁੱਲੇ ਉੱਥੇ ਫਸਲ ਗੁਲਾਬ ਦੀ ਮਹਿਕਦੀ ਏ। ਉਦੋਂ ਤਾਂ ਇਹ ਅਖਾਣ ਬਣ ਗਏ ਸੀ, ਮੰਨੂ ਸਾਡੀ ਦਾਤਰੀ ਤੇ ਅਸੀਂ ਮੰਨੂ ਦੇ ਸੋਏ। ਸ਼ਹਿਤੂਤ ਨੂੰ ਕਹਿੰਦੇ ਨੇ ਸੋਏ, ਜਿਵੇਂ ਛਾਂਕਦੇ ਹਾਂ ਤੇ ਲਗਰਾਂ ਕਈ ਕਈ ਨਿਕਲਦੀਆਂ ਨੇ। ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਸਾਨੂੰ ਵੱਢਦਾ ਸੀ ਦੂਣ ਸਵਾਏ ਹੋਏ। ਇਹਨਾਂ ਨੇ ਸੋਚਿਆ ਅਸੀਂ ਸਿੱਖਾਂ ਦਾ ਲੱਕ ਤੋੜ ਦਿੱਤਾ, ਇਹ ਹੁਣ ਮੁੱਦਤਾਂ ਤੱਕ ਉੱਠ ਨਹੀਂ ਸਕਣਗੇ। ਪਰ 6-7 ਮਹੀਨਿਆਂ ਬਾਅਦ ਹੀ ਫੇਰ ਦੁਬਾਰਾ ਤਿਆਰੀ ਸ਼ੁਰੂ ਕਰ ਦਿੱਤੀ ਗੁਰੂ ਕੇ ਯੋਧਿਆਂ ਨੇ। ਤੇ ਸਾਰੇ ਹੈਰਾਨ ਨੇ ਵੀ ਇਹ ਗੁਰੂ ਕੇ ਸੂਰਮੇ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਨੇ। ਇੱਧਰ ਕਾਨੂੰਵਾਣ ਦੇ ਛੰਭ ਵਿੱਚੋਂ ਕੁਝ ਬਾਲਕ, ਕੁਝ ਬਿਰਧ ਤੇ ਕੁਝ ਜ਼ਖਮੀ 3-4 ਹਜ਼ਾਰ ਸਿੰਘਾਂ ਨੂੰ ਬੰਦੀ ਬਣਾ ਕੇ ਜਿੱਤ ਦੇ ਜਕਾਰੇ ਛੱਡਦੇ ਆਪਣੇ ਵੱਲੋਂ ਲਲਕਾਰੇ ਮਾਰਦੇ ਹੋਏ ਲੱਖੂ ਸ਼ਾਹ ਆਪਣੀਆਂ ਫੌਜਾਂ ਸਮੇਤ ਲਾਹੌਰ ਪੁੱਜਾ। ਉਹਨੇ ਸਿੰਘਾਂ ਨੂੰ ਸਾਰਿਆਂ ਨੂੰ ਵਾਰੀ ਵਾਰੀ ਸ਼ਹੀਦ ਕੀਤਾ, ਉਹਨਾਂ ਦੇ ਸਿਰ ਨੇਜਿਆਂ ਤੇ ਟੰਗ ਕੇ ਲਾਹੌਰ ਦੀਆਂ ਗਲੀਆਂ ਵਿੱਚ ਗੇੜਾ ਦਿੱਤਾ, ਮੀਨਾਰ ਚਿਣ ਦਿੱਤੇ ਤੇ ਨਾਲ ਕਹਿੰਦਾ ਵੀ ਇਹਨਾਂ ਦਾ ਮੈਂ ਖੁਰਾ ਖੋਜ ਮਿਟਾ ਦਿੱਤਾ। ਤੇ ਕੁਦਰਤੀ ਗੱਲ ਆ ਵੀ ਜਦੋਂ ਕਿਸੇ ਦੇ ਦਿਨ ਮਾੜੇ ਆਉਂਦੇ ਨਾ ਮਾੜੇ, ਉਹਦੀ ਨਿਸ਼ਾਨੀ ਆ। ਬਾਣੀ ਵਿੱਚ ਪਾਤਸ਼ਾਹ ਜੀ ਨੇ ਲਿਖਿਆ ਵੀ ਜਿਸ ਨੂੰ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ, ਉਹਦੇ ਕੋਲੋਂ ਰੱਬ ਚੰਗਿਆਈ ਖੋਹ ਲੈਂਦਾ, ਪੁੱਠੇ ਕੰਮ ਹੁੰਦੇ ਉਹਦੀ ਮੱਤ ਮਾਰੀ ਜਾਂਦੀ ਆ। ਇੱਧਰ ਸ਼ਾਹਨਵਾਜ਼ ਲਾਹੌਰ ਦਾ ਸੂਬੇਦਾਰ ਤੇ ਨਾਲ ਇਹਦਾ ਅਹਿਲਕਾਰ ਦੀਵਾਨ ਲੱਖੂ, ਜਿਹਨੂੰ ਲਖਪਤ ਰਾਏ ਨਾਂ ਤਾਂ ਪੂਰਾ ਲੱਖੂ ਕਹਿੰਦੇ ਆ ਗੁਰੂ ਕੇ ਸਿੰਘ, ਇਹਨਾਂ ਨੇ ਬੜੀਆਂ ਚੱਕਣੀਆਂ ਲਈਆਂ ਹੰਕਾਰ ਦੇ ਭਰੇ ਹੋਏ ਮਿਉਂਦੇ ਨਹੀਂ। ਤੇ ਮਾਲਕ ਦਾ ਸਵਾਏ ਹਰ ਜੀਓ ਅਹੰਕਾਰ ਨਾ ਭਾਵੀ ਵੇਦ ਕੂਕ ਸੁਣਾਵੇ। ਜਿਵੇਂ ਇਹਨਾਂ ਦਾ ਅੰਤ ਹੁੰਦਾ, ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ ਮਨ ਦੀ ਇਕਾਗਰਤਾ ਲਈ ਇੱਕ ਵਾਰ ਸਮੂਹ ਸੰਗਤ ਪ੍ਰੇਮ ਨਾਲ ਹਾਜ਼ਰੀ ਲਵਾਇਓ।

ਕਹਿੰਦੇ ਸ਼ਾਹ ਨਵਾਜ਼ ਨੇ ਜਦੋਂ ਦੇਖਿਆ ਵੀ ਅਸੀਂ ਬਹੁਤ ਥੋੜੇ ਸਮੇਂ ਵਿੱਚ ਇੰਨੇ ਸਿੰਘ ਸ਼ਹੀਦ ਕਰ ਦਿੱਤੇ ਆ, ਲੱਖੂ ਨੇ ਜਾ ਕੇ ਗੱਲਾਂ ਵਧਾ ਘਟਾ ਕੇ ਵੀ ਦੱਸੀਆਂ,

0: ਥੱਲੇ ਬਟੇਰਾ ਆਉਣ ਵਾਲੀ ਗੱਲ ਆ। ਇਹਨੇ ਸੋਚਿਆ ਵੀ ਮੈਂ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਤੇ ਇਹ ਸੂਰਬੀਰਾਂ ਦੀ ਕੌਮ ਆ, ਜਦੋਂ ਅਸੀਂ ਉਹਨਾਂ ਨੂੰ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਤੇ ਕਹਿੰਦਾ ਹੁਣ ਤਾਂ ਆਉਣ ਵਾਲੇ ਸਮੇਂ ਵਿੱਚ ਦਿੱਲੀ ਦੀ ਪਾਤਸ਼ਾਹੀ ਵੀ ਮੈਂ ਸੰਭਾਲਾਂਗਾ।
1: ਲੱਖੂ ਸ਼ਾਹ ਨਿਵਾਜ ਸਿਰ ਆਈ ਬਰਿਆਈ ਦੋਏ।
0: ਹੁਣ ਕਹਿੰਦੇ ਲੱਖੂ ਸ਼ਾਹ ਵੀ ਤੇ ਸ਼ਾਹ ਨਿਵਾਜ ਦੋਨਾਂ ਦੇ ਮਨ ਵਿੱਚ ਬੁਰਾਈ ਹੈ।
1: ਦੇਖੋ ਸਤਿਗੁਰ ਕੀ ਕਲਾ ਕਿਆ ਉਨ ਸਿਰ ਪਰ ਹੋਣੀ ਹੋਏ।
0: ਹੁਣ ਦੇਖੋ ਗੁਰੂ ਦੀ ਕੀ ਕਲਾ ਵਰਤਦੀ ਆ, ਹੋਣੀ ਭਾਵੀ ਇਹਨਾਂ ਦੇ ਸਿਰ ਚੜ ਕੇ ਬੋਲ ਰਹੀ ਹੈ।
1: ਐ ਭਾਵੀ ਕੋ ਭਾਵਿਓ ਵੱਡ ਪਾਪੀਓ ਪਾਪ ਕਰਾਏ।
0: ਹੁਣ ਮਾੜੇ ਦਿਨ ਆ ਗਏ ਤੇ ਇਹ ਪਾਪੀ ਬਹੁਤ ਵੱਡੇ ਉਪਦਰਵ ਤੇ

0: ਓਵਰਲੋਡ ਹੋ ਜਾਏ, ਵੇਟ ਜ਼ਿਆਦਾ ਹੋ ਜਾਏ, ਉਹਨੇ ਡੁੱਬਣਾ ਹੀ ਹੁੰਦਾ। ਇਹਦੇ ਜ਼ਿੰਦਗੀ ਦੇ ਪਾਪ ਇੰਨੇ ਵੱਧ ਗਏ ਵੀ ਜ਼ਿੰਦਗੀ ਦੀ ਬੇੜੀ ਡੁੱਬਣ ਦੇ ਕਿਨਾਰੇ ਹੈ।
1: ਔਰ ਕਹਿ ਤਿਸ ਕਿਆ ਕਹੋ, ਗੁੜ ਕਿਹਨੋ ਦਿਓ ਹਟਾਏ।
0: ਹੋਰ ਤਾਂ ਹੋਰ ਪਾਬੰਦੀਆਂ ਜਿਹੜੀਆਂ ਨੇ ਲਾਈਆਂ ਹੀ ਲਾਈਆਂ। ਕਹਿੰਦਾ ਵੀ ਗੁੜ ਜਦੋਂ ਲੰਡਿਆਂ ਵਿੱਚ ਲਿਖਦੇ ਨਾ, ਲੰਡਿਆਂ ਵਿੱਚ ਉਹ ਗੁੜ ਗੁੜ ਬਣ ਜਾਂਦਾ। ਕਹਿੰਦਾ ਵੀ ਗੁੜ ਨਹੀਂ ਕਹਿਣਾ, ਇਹਨੂੰ ਰੋੜੀ ਕਹੋ ਜਾਂ ਮਿੱਠਾ ਕੁਝ ਹੋਰ ਕਹੋ। ਇੱਥੋਂ ਤੱਕ ਵੀ ਭੁੱਲ ਭੁਲੇਖੇ ਨਾਲ ਗੁੜ ਦੇ ਬਹਾਨੇ ਵੀ ਕਿਸੇ ਦੇ

0: ਗੌਰੀ ਪ੍ਰਤੀਤ ਹੁੰਦਾ, ਇਹਨੂੰ ਮਿੱਠਾ ਕਹੋ।
1: ਚਪਈ ਤਬ ਲੱਖੂ ਨੇ ਹੋਕਾ ਦਿਵਾਇਓ।
0: ਫਿਰ ਜ਼ਾਲਮ ਲੱਖੂ ਨੇ ਆਪਣੇ ਵੱਲੋਂ ਇੱਕ ਢੋਲ ਵਾਲੇ ਨੂੰ ਭੇਜ ਕੇ ਸਾਰੇ ਹੋਕਾ ਦਵਾ ਦਿੱਤਾ।
1: ਨਾਨਕੋ ਨਾਨੂ ਕਹਿਵਾਇਓ।
0: ਕਹਿੰਦਾ ਵੀ ਅੱਜ ਤੋਂ ਬਾਅਦ ਕਿਸੇ ਨੇ ਵੀ ਗੁਰੂ ਨਾਨਕ ਦੇਵ ਜੀ ਨਹੀਂ ਕਹਿਣਾ,

0: ਕਹਿੰਦਾ ਉਸੇ ਵਕਤ ਹੀ ਉਹਨੂੰ ਚੱਕ ਕੇ ਧੱਕੇ ਨਾਲ ਮੁਸਲਮਾਨ ਬਣਾਵਾਂਗੇ।
1: ਗ੍ਰੰਥ ਪੋਥੀ ਹੱਥ ਆਵੇ ਨਵਾਹੇ।
0: ਤੇ ਕਹਿੰਦਾ ਵੀ ਜੇ ਕਿਸੇ ਕੋਲੋਂ ਵੀ ਗ੍ਰੰਥ ਮਿਲਦਾ, ਪੋਥੀ ਮਿਲਦੀ ਆ ਬਾਣੀ ਦੀ ਕੋਈ ਵੀ,
1: ਮਦ ਦਰਿਆਏ ਡੁਬਾਵੇਂ ਤਾਹੇ।
0: ਜਦੋਂ ਪੋਥੀ ਕਿਸੇ ਦੀ ਵੀ ਕੋਈ ਗੁਟਕਾ ਨਿਤਨੇਮ ਦਾ ਇਹਦੇ ਹੱਥ ਆਉਂਦਾ, ਇਹ ਜ਼ਾਲਮ ਆਪਣੇ ਸਿਪਾਹੀਆਂ ਨੂੰ ਨਾਲ ਲੈ ਕੇ ਉਹਨਾਂ ਨੂੰ ਹੁਕਮ ਕੀਤਾ ਵੀ ਕਿਸੇ ਖੂਹ ਖਾਤੇ ਜਾਂ ਦਰਿਆ ਦੇ ਡੂੰਘੇ ਪਾਣੀ ਵਿੱਚ ਰੋੜ ਦਿਓ।
1: ਮੈਂ ਨਾਨਕ ਪੰਥ ਮਿਟਾਉ।
0: ਇਹ ਪਾਪੀ ਕਹਿੰਦਾ ਵੀ ਮੈਂ ਨਾਨਕ ਦਾ ਪੰਥ ਜਿਹੜਾ ਦੁਨੀਆਂ ਤੇ ਰਹਿਣ ਨਹੀਂ ਦੇਣਾ।
1: ਮੈਂ ਵੀ ਖੱਤਰੀ ਤਉ ਕਹਾਉ।
0: ਕਹਿੰਦਾ ਵੀ ਨਾਮੋ ਨਿਸ਼ਾਨ ਮਿਟਾ ਕੇ ਮੈਂ ਆਪਦੇ ਆਪ ਨੂੰ

0: ਤੇ ਫੇਰ ਕਹਿੰਦੇ ਦਰਗਾਹ ਵਿੱਚ ਧਰਮੀਆਂ ਨੇ ਪਾਰਖੂਆਂ ਨੇ ਗੱਲ ਕਹੀ,
1: ਨਾਨਕੀ ਨਿੰਦਿਆ ਜਗ ਪਈ।
0: ਉਹ ਕਹਿੰਦੇ ਵੀ ਸੱਚੇ ਨਾਮ ਦੀ, ਸੱਚੇ ਗੁਰੂ ਦੀ ਇਹ ਲੋਕ ਬੁਰਿਆਈ ਕਰ ਰਹੇ ਹਨ, ਨਿੰਦਿਆ ਕਰਦੇ ਹਨ।
1: ਤੁਮਤਾ ਕੋ ਕੁਛ ਬਟਾ ਨਾ ਲਾਇਓ।
0: ਤੇ ਇਹ ਜਿਹੜੇ ਪਾਪੀ ਲੋਕ ਨੇ ਇਹਨਾਂ ਨੂੰ ਅਜੇ ਕੁਝ ਹੋਇਆ ਨਹੀਂ।
1: ਇਉਂ ਅੰਧੇਰ ਵੈ ਜਗ ਮੈਂ ਪਾਇਓ।
0: ਇਸ ਤਰੀਕੇ ਨਾਲ ਇਹ ਗੁੰਡਾਗਰਦੀ ਦਾ, ਇਹਨਾਂ ਦੀਆਂ ਬੁਰਿਆਈਆਂ ਦਾ ਸੰਸਾਰ

ਗੁਰੂ ਪਾਤਸ਼ਾਹ ਜੀ ਦੀ ਬਾਣੀ ਹੈ ਜਿਹਦੇ ਨਾਲ ਅਗਿਆਨਤਾ ਦਾ ਹਨੇਰਾ ਸਮਾਪਤ ਹੁੰਦਾ। ਇਸ ਲਈ ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਨੇ ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੈ ਮਨ ਆਏ। ਜਿਹੜਾ ਸੁਰਤੀ ਦਾ ਹਨੇਰਾ ਨਾ, ਅਗਿਆਨਤਾ ਦਾ ਹਨੇਰਾ, ਬਾਹਰਲਾ ਹਨੇਰਾ ਸੂਰਜ ਤੇ ਚੰਦਰਮਾ ਨਾਲ ਦੂਰ ਹੋ ਸਕਦਾ, ਪਰ ਜਿਹੜਾ ਅੰਦਰ ਸੁਰਤ ਵਿੱਚ ਹਨੇਰਾ ਨਾ ਸਾਡੇ, ਉਹ ਗੁਰੂ ਦੇ ਸ਼ਬਦ ਤੋਂ ਬਿਨਾਂ ਚਾਨਣ ਵਿੱਚ ਬਦਲਦਾ ਨਹੀਂ। ਇਸ ਲਈ ਪਾਤਸ਼ਾਹ ਜੀ ਕਹਿੰਦੇ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਉਸੇ ਦੀ ਬਾਬਤ ਪਾਤਸ਼ਾਹ ਜੀ ਕਹਿੰਦੇ ਨੇ ਜੇ ਸੌ ਚੰਦਾ ਉਗਵੈ ਸੂਰਜ ਚੜੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਗੁਰਬਾਣੀ ਇਸ ਸੰਸਾਰ ਵਿੱਚ

0: ਉਹਨੇ ਆਣ ਕੇ ਲਾਹੌਰ ਨੂੰ ਉਜਾੜਨਾ। ਇੱਧਰੋਂ ਅਹਿਮਦ ਸ਼ਾਹ ਅਬਦਾਲੀ ਜਿਹੜਾ ਆਪ ਪਹਿਲਾਂ ਨਾਦਰ ਸ਼ਾਹ ਦੇ ਨਾਲ ਵੀ ਆਇਆ ਸੀ ਅਤੇ ਇਹਦਾ ਬੇਟਾ ਤੈਮੂਰ ਸ਼ਾਹ। ਪਹਿਲਾਂ ਇੱਕ ਵਾਰ ਜਦੋਂ ਨਾਦਰ ਸ਼ਾਹ ਦਿੱਲੀ ਨੂੰ ਲੁੱਟ ਕੇ ਗਿਆ, ਇਹ ਪਿਓ ਪੁੱਤ ਨਾਲ ਆਏ ਸੀ। ਇਹਨਾਂ ਨੇ ਦੇਖਿਆ ਸੀ ਵੀ ਇੱਥੋਂ ਕਿੰਨਾ ਮਾਲ ਅਸਬਾਬ ਸਰਹੰਦ ਤੋਂ ਅਤੇ ਦਿੱਲੀ ਤੋਂ ਹੱਥ ਲੱਗਿਆ ਸੀ। ਹੁਣ ਕੁਦਰਤੀ ਆ ਵੀ ਪਾਪੀ ਨੂੰ ਮਾਰਨ ਵਾਸਤੇ ਉਂਝ ਅਬਦਾਲੀ ਵੀ ਭਲਾ ਮਾਨਸ ਹੈ ਨਹੀਂ ਸੀ, ਇਹਨੇ ਵੀ ਬਹੁਤ ਧੱਕਾ ਕੀਤਾ। ਪਰ ਕੁਦਰਤੀ ਆ ਵੀ ਇਹਨੇ ਇੰਨਾ ਪੱਧਰ ਉੱਤੇ ਪਾਪ ਕੀਤਾ, ਇਹਨੂੰ ਮਾਰਨ ਵਾਸਤੇ ਹੁਣ ਪ੍ਰੇਰ ਕੇ ਕੁਦਰਤ ਨੇ, ਭਾਵੀ ਨੇ ਕਹਿੰਦੇ ਉਧਰੋਂ ਕਾਬਲ ਤੋਂ ਚੜਾ ਕੇ ਅਬਦਾਲੀ ਨੂੰ ਪ੍ਰੇਰ ਤੋਰਿਆ।
1: ਜਿਮ ਕੰਟੇ ਸੋ ਕੰਟਾ ਨਿਕਾਰਨਾ,
0: ਜਿਵੇਂ ਕੰਡਾ ਵੱਜ ਜਾਵੇ ਤੇ ਉਹਨੂੰ ਕੱਢਣ ਵਾਸਤੇ ਇੱਕ ਕੰਡਾ ਹੋਰ ਵਰਤ ਲਈਦਾ, ਇਸੇ ਤਰ੍ਹਾਂ ਇਸ ਪਾਪੀ ਦਾ ਕੰਡਾ ਕੱਢਣ ਵਾਸਤੇ ਉਧਰੋਂ ਅਬਦਾਲੀ ਦੇ ਰੂਪ ਵਿੱਚ ਜ਼ਾਲਮ ਉਧਰੋਂ ਚੱਲਿਆ ਹੈ।
1: ਤਿਮ ਤੁਰਨ ਕੋ ਤੁਰਸੋ ਉਂਗਾਰਨਾ,
0: ਇਸੇ ਤਰ੍ਹਾਂ ਇਸ ਵਿਗੜੇ ਹੋਏ ਤੁਰਕ ਨੂੰ ਸੁਧਾਰਨ ਲਈ ਉਧਰੋਂ ਇੱਕ ਤੁਰਕ ਚੱਲਿਆ ਅਬਦਾਲੀ ਤੋਂ।
1: ਦੋਹਰਾ 1874 ਉੱਠਿਓ ਉਪਦਰਵ ਧਿਆਏ,
0: ਕਹਿੰਦੇ ਇਹ ਕਹਾਣੀ ਜਦੋਂ ਕਾਬਲ ਤੋਂ

0: ਇਹਦਾ ਬੇਟਾ ਤਮੂਰ ਸ਼ਾਹ ਸੀ ਅਬਦਾਲੀ ਦਾ,
1: ਦਿੱਲੀ ਦੇ ਗਏ ਉਸਥੇ ਦੇਊ।
0: ਇਹ ਦੋਨੋਂ ਪਿਓ ਪੁੱਤ ਦਿੱਲੀ ਪਹਿਲਾਂ ਵੇਖ ਗਏ ਸੀ, ਲੁੱਟ ਕੁੱਟ ਕੇ ਗਏ ਸੀ ਨਾਦਰ ਸ਼ਾਹ ਦੇ ਨਾਲ।
1: ਤਮੂਰ ਸ਼ਾਹ ਉਸ ਬੇਟਾ ਸੋ ਦਿੱਲੀ ਦਿਲ ਤਿਨਕੇ ਬਸੀ।
0: ਉਹਨਾਂ ਦੇ ਮਨ ਵਿੱਚ ਦਿੱਲੀ ਨੂੰ ਲੁੱਟਣ ਦੀ ਲਾਲਸਾ ਸੀ।

ਇਹ ਜਿਹੜਾ ਲੱਖੂ ਪਾਪੀ ਸੀ ਇਹਨੇ ਸੋਚਿਆ ਵੀ ਸ਼ੈਤਾਨੀ ਕਰਨ ਲੱਗਾ ਆਪਣੇ ਵੱਲੋਂ ਚਲਾਕ ਬਣਦਾ ਇਹਨੇ ਜਾ ਕੇ ਅੱਗੋਂ ਹੋ ਕੇ ਇਹ ਚੜ੍ਹ ਕੇ ਹੋਏ ਆਏ ਹੋਏ ਅਹਿਮਦ ਸ਼ਾਹ ਅਬਦਾਲੀ ਨਾਲ ਅੱਗੋਂ ਹੋ ਕੇ ਸੁਲਾਹ ਕੀਤੀ

0: ਉਧਰ ਦੂਜੇ ਪਾਸੇ ਜਿਹੜਾ ਦਿੱਲੀ ਦੇ ਰਾਜ ਦਾ ਵਜ਼ੀਰ ਕਮਰ ਅਲੀ ਸੀ,
1: ਸਾਤ ਜੈਪੁਰੀ ਮਾਧੋ ਸਿੰਘ ਬਲੀ,
0: ਇਸੇ ਤਰ੍ਹਾਂ ਜੈਪੁਰ ਦਾ ਮਾਧੋ ਸਿੰਘ ਜਿਹੜਾ ਬੜਾ ਸੂਰਮਾ ਸੀ,
1: ਸਾਧ ਸਜਾਦੇ ਯਾਰ ਫੌਜ ਆਈ,
0: ਇਸ ਤਰ੍ਹਾਂ ਸਾਧ ਸਜਾਦਾ ਤੇ ਹੋਰ ਬਹੁਤ ਸਾਰੀ ਫੌਜ ਜਦੋਂ ਪਤਾ ਲੱਗਾ ਵੀ ਆਣ ਕੇ ਲਾਹੌਰ ਤੇ ਅਬਦਾਲੀ ਨੇ ਕਬਜ਼ਾ ਕਰ ਲਿਆ, ਇੱਧਰ ਮੁਹੰਮਦ ਸ਼ਾਹ ਦੀਆਂ ਇਹ ਫੌਜਾਂ

0: ਇਹ ਫੌਜ ਜਿਹੜੀ ਦਿੱਲੀ ਤੋਂ ਚੱਲੀ ਇਹ ਕਹਿੰਦੇ ਇੱਧਰ ਸਰਹੰਦ ਦੇ ਕੋਲ ਆਈ ਹੈ।
1: ਸਰਹੰਦ ਪਿੱਛੇ ਸਹਾਇ ਸੁਣੀ ਤਗਾਈ।
0: ਇਹਨਾਂ ਨੇ ਕੀ ਕੀਤਾ, ਲਾਹੌਰ ਜਾਣ ਵਾਸਤੇ ਸਿੱਧੀ ਜਾਣ ਦੀ ਤਿਆਰੀ ਕੀਤੀ ਹੈ, ਸਰਹੰਦ ਤੋਂ ਅੱਗੇ ਲੰਘਿਆ ਹੈ ਜਿਹੜੇ ਦਿੱਲੀ ਵੱਲੋਂ ਫੌਜ ਆਈ ਆ, ਪਰ ਦੂਜੇ ਪਾਸੇ ਰੋਪੜ ਵਾਲੇ ਪਾਸਿਓਂ ਕਹਿੰਦੇ ਦਰਿਆ ਨੂੰ ਪਾਰ ਕਰਕੇ ਉਧਰੋਂ ਅਹਿਮਦ ਸ਼ਾਹ ਅਬਦਾਲੀ ਚੱਲਿਆ ਸਰਹੰਦ ਵੱਲ ਨੂੰ।
1: ਸਾਠ ਕੋਸ ਤੇ ਚੜ੍ਹਨ ਲਈ ਧਾਈ।
0: ਜਦੋਂ 50-60 ਕੋ ਸਰਹੰਦ ਤੋਂ ਪਿੱਛੇ ਰਹਿ ਗਿਆ ਅਬਦਾਲੀ।
1: ਘਾਟ ਔਰ ਤੇ ਸੋ ਲੰਘ ਪਰਿਆ।
0: ਜਿਹੜੀ ਫੌਜ ਦਿੱਲੀ ਵਾਲੇ ਪਾਸਿਓਂ ਆ ਰਹੀ ਸੀ ਉਹ ਪਾਰ ਹੋਣ ਵਾਸਤੇ ਹੋਰ ਘਾਟ ਤੇ ਚਲੀ ਗਈ, ਅਬਦਾਲੀ ਨਾਲ ਟਾਕਰਾ ਹੋਇਆ ਨਾ, ਇਹ ਹੋਰ ਪਾਸਿਓਂ ਆ ਗਿਆ।
1: ਡੇਰੋ ਸਰਹੰਦ ਅੱਗੇ ਟਿਕੇ ਆਏ ਕਰਿਓ।
0: ਇਸੇ ਤਰ੍ਹਾਂ ਅਹਿਮਦ ਸ਼ਾਹ ਨੇ

ਇੱਥੋਂ ਦਾ ਸਾਰਾ ਇਹਨਾਂ ਨੂੰ ਭੇਤ ਸੀ। ਇਹਨੇ ਇੱਕੋ ਰਾਤ ਦੇ ਵਿੱਚ 50-60 ਮੀਲ ਦਾ ਸਫ਼ਰ ਤੈਅ ਕੀਤਾ। ਬੜੇ ਵਧੀਆ ਘੋੜੇ, ਵਧੀਆ ਸਵਾਰ ਸੀ ਇਹਦੇ ਕੋਲ। ਇਹ ਦਿਨ ਰਾਤ ਵਿੱਚ 100-100 ਕਿਲੋਮੀਟਰ, 125-125 ਕਿਲੋਮੀਟਰ ਦਾ ਪੰਧ ਵੀ ਤੈਅ ਕਰ ਜਾਂਦੀਆਂ ਇਹਦੀਆਂ ਫੌਜਾਂ। ਰਾਤੇ ਰਾਤ ਇਹਨਾਂ ਨੇ 60 ਮੀਲ ਦਾ ਸਫ਼ਰ ਤੈਅ ਕਰਕੇ ਸਰਹੰਦ 'ਤੇ

0: ਇਕੱਠੀਆਂ ਕਰਕੇ ਨੇ ਤੋਪ ਦੇ ਗੋਲੇ ਛੱਡਣੇ ਸ਼ੁਰੂ ਕੀਤੇ।
1: ਮੂਹੋ ਕਬਰ ਦੀ ਗੋਲਾ ਖਾਈ।
0: ਇਸੇ ਤਰ੍ਹਾਂ ਜਿਹੜਾ ਮੁੱਖ ਜਰਨੈਲ ਦਿੱਲੀ ਵੱਲੋਂ ਮੁਹੰਮਦ ਸ਼ਾਹ ਦਾ ਭੇਜਿਆ ਹੋਇਆ ਸੀ, ਕਹਿੰਦੇ ਉਹ ਕਮਰ ਦੀਨ ਦੇ ਜਦੋਂ ਗੋਲਾ ਵੱਜਿਆ।
1: ਜਿਸ ਕੋ ਸੋ ਤਮੀਰ ਮਨੂ ਸਿਆਣਾ।
0: ਕਮਰ ਦੀਨ ਥਾਂ ਤੇ ਹੀ ਕਹਿੰਦੇ ਮਰ ਗਿਆ, ਚੜਾਈ ਕਰ ਗਿਆ, ਪਰ ਇਹਦਾ ਪੁੱਤ ਜਿਹੜਾ ਮੀਰ ਮਨੂ ਆ, ਬਾਅਦ ਦੇ ਵਿੱਚ ਇਹਨੇ ਵੀ ਸਿੱਖਾਂ ਦਾ ਬਹੁਤ ਲੋਹ ਪੀਤਾ, ਜ਼ਾਲਮ ਸੀ, ਪਰ ਇੱਕ ਵਾਰੀ ਸਿੱਖਾਂ ਦੀ ਮਦਦ ਨਾਲ ਇਹਨੇ ਲਾਹੌਰ ਤੇ ਵੀ ਕਬਜ਼ਾ ਕੀਤਾ ਸੀ, ਸ਼ਾਹ ਨਵਾਜ਼ ਨੂੰ ਵੀ ਇਹਨੇ ਕਬਜ਼ੇ ਵਿੱਚ ਕੀਤਾ ਸੀ। ਇਹ ਕਹਿੰਦੇ ਦਿਮਾਗੀ ਬਹੁਤ ਸੀ, ਤੇਜ਼ ਬਹੁਤ ਸੀ। ਇਹਨੇ ਸੋਚਿਆ ਵੀ ਜੇ ਬਾਪੂ ਦੇ ਮਰ ਜਾਣ ਦਾ ਪਤਾ ਲੱਗ ਗਿਆ, ਮੁੱਖ ਜਰਨੈਲ ਆ, ਫੌਜਾਂ ਦੇ ਵਿੱਚ ਭਾਜੜਾਂ ਪੈ ਜਾਣਗੀਆਂ। ਕਹਿੰਦੇ ਇਹਨੇ ਇਸ ਗੱਲ ਨੂੰ ਨਸ਼ਰ ਨਾ ਕੀਤਾ, ਬੜਾ ਚਲਾਕ ਸੀ ਇਹ।
1: ਵਜ਼ੀਰ ਨੇ ਕਿਨੂੰ ਜਾਣਾ।
0: ਹੁਣ ਕਹਿੰਦੇ ਕਿਸੇ ਨੂੰ ਵੀ ਇਹ ਪਤਾ ਨਹੀਂ ਲੱਗਿਆ ਵੀ ਸਾਡਾ ਜਿਹੜਾ ਮੁੱਖ ਜਰਨੈਲ ਸੀ ਉਹ ਚੜਾਈਆਂ ਕਰ ਗਿਆ ਹੈ।
1: ਤੁਰਤ ਲੜਾਈ ਦਈ ਮਚਾਏ।
0: ਇਹਨੇ ਕੀ ਕੀਤਾ, ਢੋ ਲਾ ਕੇ ਹਾਥੀ ਦੇ ਉੱਪਰ ਅਹੁਦੇ ਦੇ ਵਿੱਚ ਇਹਨੂੰ ਪਿੱਛੋਂ ਢੋ ਲਾ ਕੇ ਬਿਠਾਲ ਦਿੱਤਾ।
1: ਤਰਿਓ ਵਜ਼ੀਰ ਸੋ ਹਾਥੀ ਪਾਏ।
0: ਇਸ ਤਰੀਕੇ ਨਾਲ ਉਹਦਾ ਇੱਕ ਹੱਥ ਬਾਹਰ ਨੂੰ ਕੱਢ ਕੇ ਟਿਕਾ ਦਿੱਤਾ ਵੀ ਜਿਵੇਂ ਸਲਾਮ ਕਬੂਲ ਕਰਦਾ ਤੇ ਅਗਵਾਈ ਕਰ ਰਿਹਾ ਹੋਵੇ।
1: ਖਵਾਸੀ ਐਸੀ ਬਿੱਦ ਬਣਿਆਈ।
0: ਉਹ ਦੇਖਣ ਨੂੰ ਏਦਾਂ ਲੱਗਦਾ ਸੀ ਜਿਵੇਂ ਜਿਉਂਦਾ ਜਾਗਦਾ ਬੈਠਾ ਹੋਵੇ, ਜਿਵੇਂ ਅਕਾਲੀ ਫੂਲਾ ਸਿੰਘ ਦੇ ਚੜਾਈ ਕਰ ਜਾਣ ਤੇ। ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਵੀ ਜੰਗ ਦੇ ਯੁੱਧ ਵਿੱਚ ਇਹ ਗੱਲ ਨਸ਼ਰ ਨਹੀਂ ਸੀ ਕੀਤੀ ਵੀ ਜੇ ਉਹਨਾਂ ਦੇ ਚੜ੍ਹਾਈ ਕਰਨ ਦਾ ਵੀ ਪਤਾ ਲੱਗ ਗਿਆ, ਉਹਨਾਂ ਦੇ ਦੂਰ ਬੈਠੇ ਹੋਣ ਦਾ ਵੀ ਬੜਾ ਜ਼ਾਲਮਾਂ ਨੂੰ ਖੌਫ ਤੇ ਡਰ ਰਹਿੰਦਾ ਸੀ ਨਾ। ਇਸੇ ਤਰ੍ਹਾਂ ਮੀਰ ਮੰਨੂ ਨੇ ਵੀ ਇਹ ਨੀਤੀ ਵਰਤੀ ਵੀ ਜੇ ਕਮਰ ਬੇਗ ਦੇ ਚੜ੍ਹਾਈ ਕਰਨ ਦਾ ਪਤਾ ਲੱਗ ਗਿਆ, ਫੌਜਾਂ ਵਿੱਚ ਹਲਚਲ ਮੱਚ ਜਾਣੀ, ਡਰਦੇ ਮਾਰੇ ਭੱਜ ਜਾਣਗੇ। ਕਹਿੰਦੇ ਕਹੌਦੀ ਦੇ ਵਿੱਚ ਉਸੇ ਤਰ੍ਹਾਂ ਲਾਸ਼ ਰੱਖ ਲਈ, ਏਦਾਂ ਲੱਗਦਾ ਜਿਵੇਂ ਉਹ ਬੈਠਾ ਅਗਵਾਈ ਕਰਦਾ ਹੋਵੇ।
1: ਕੁਣ ਸੋ ਲੇਵੈ ਹਤੈ ਹਲਾਈ।
0: ਏਦਾਂ ਲੱਗਦਾ ਸੀ ਜਿਵੇਂ ਫੌਜਾਂ ਦੀ ਸਲਾਮ ਪ੍ਰਵਾਨ ਕਰ ਰਿਹਾ ਤੇ ਅਗਵਾਈ ਕਰਦਾ ਹੋਵੇ।
1: ਸਭ ਭੋਜਨ ਮਨੁ ਜਿਉ ਚਾਏ।
0: ਫੌਜਾਂ ਖੁਸ਼ੀ ਵਿੱਚ ਨੇ ਵੀ ਸਾਡਾ ਆਗੂ ਸਾਡੀ ਅਗਵਾਈ ਕਰ ਰਿਹਾ ਹੈ।
1: ਗਿਲਜੇ ਕੀ ਦਈ ਫੌਜ ਭਜਾਏ।
0: ਇਸ ਤਰ੍ਹਾਂ ਕਹਿੰਦੇ ਹੱਲਾ ਕਰਕੇ ਪਏ ਤੇ ਅਬਦਾਲੀ ਦੀਆਂ ਫੌਜਾਂ

0: ਲੱਖ ਪੱਤਰ ਆਏ ਜਿਹਨੂੰ ਲੱਖੂ ਲਿਖਿਆ ਹੋਇਆ ਭਾਈ ਸਾਹਿਬ ਹੋਣਾ ਨੇ, ਕਹਿੰਦੇ ਵੀ ਆਣ ਕੇ ਇਹਨੂੰ ਇਹਨੇ ਗਦਾਰੀ ਕੀਤੀ ਸੀ ਹਿੰਦੁਸਤਾਨ ਨਾਲ, ਕਿਉਂਕਿ ਅਬਦਾਲੀ ਦੇ ਨਾਲ ਸੁਲਾਹ ਕਰਕੇ ਉਹਨਾਂ ਦੇ ਨਾਲ ਅੱਗੋਂ ਹੋ ਕੇ ਰਲ ਗਿਆ ਸੀ, ਸ਼ਾਹ ਨਵਾਜ਼ ਨੂੰ ਵੀ ਰਲਾ ਲਿਆ ਸੀ। ਕਹਿੰਦੇ ਉਹਨੇ ਜਾਂਦਿਆਂ ਸਾਰ ਇਹਨੂੰ ਲੱਖ ਨੂੰ ਪਕੜ ਲਿਆ, ਦੀਆਂ ਮੁਸ਼ਕਾਂ ਬੰਨ ਲਈਆਂ,
1: ਤੈ ਲੱਖ ਟਕਾ ਦੰਡ ਤੈ ਚੁੱਕੇ।
0: ਉਹਨੇ ਇਹਨੂੰ ਕਿਹਾ ਵੀ ਭਾਈ ਤੂੰ ਦੇਸ਼ ਧਰੋਈ ਆ, ਤੈਨੂੰ ਸਜ਼ਾ ਮਿਲਣੀ ਆ, ਤੇ ਨਾਲ 30 ਲੱਖ ਟਕੇ ਇਹਨੂੰ ਜੁਰਮਾਨਾ ਕੀਤਾ ਹੈ।
1: ਬੀਸ ਭਰਿਓ ਨ ਮੁਕੇ।
0: ਸਭ ਕੁਝ ਇਕੱਠਾ ਵੱਠਾ ਕਰਕੇ ਮਰਦਾ ਕੀ ਨਹੀਂ ਕਰਦਾ, 2 ਨੰਬਰ ਦਾ ਪੁੱਠਾ ਸਿੱਧਾ ਕਰਕੇ ਸਾਰੀ ਦੌਲਤ ਇਕੱਠੀ ਕੀਤੀ ਸੀ ਪਾਪਾਂ ਨਾਲ ਇਹਨੇ। ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ, ਲੈਂਦਾ ਬਦ ਦੁਆਏ ਤੂੰ ਮਾਇਆ ਕਰੈ ਅਕਤ, ਜਿਸਨੋਂ ਤੂੰ ਪਤੀ ਆਇੰਦਾ ਸੋਸਣ ਤੁਝੇ ਅਨਿੱਤ। ਕੀਤੀ ਤਾਂ ਪਾਪਾਂ ਨਾਲ ਕੱਠੀ ਸੀ ਨਾ, ਹੁਣ ਸਾਰਾ ਇਕੱਠਾ ਵੱਠਾ ਕਰਕੇ ਵੀ 20 ਲੱਖ ਟਕਾ ਮਸਾਂ ਹੀ ਇਹਦੇ ਤੋਂ ਇਕੱਠਾ ਹੋਇਆ, ਉਹ ਇਹਨੇ ਹਰਜਾਨਾ ਭਰ ਦਿੱਤਾ।
1: ਕੌੜਾ ਮਲ ਹੁਤੋ ਗੁਸਿੱਖ,
0: ਜਿਹੜਾ ਕੌੜਾ ਮਲ ਸੀ ਇਹਨੂੰ ਇਤਿਹਾਸ ਵਿੱਚ ਸਿੱਖ ਮਿੱਠਾ ਮਲ ਕਹਿ ਕੇ ਚੇਤੇ ਕਰਦੇ ਸੀ, ਕਿਉਂਕਿ ਗੁਰੂ ਘਰ ਦਾ ਸ਼ਰਧਾਲੂ ਸੀ, ਸਿੱਖਾਂ ਦੀ ਅੰਦਰ ਖਾਤੇ ਮਦਦ ਕਰਦਾ ਸੀ, ਬੜੇ ਵਧੀਆ ਜੀਵਨ ਵਾਲਾ ਸੀ ਇਹ। ਕਹਿੰਦੇ ਜਦੋਂ ਪਤਾ ਲੱਗਿਆ ਨਾ ਦੀਵਾਨ ਕੌੜਾ ਮੱਲ ਨੂੰ, ਤੇ ਇਹਨੇ ਸੋਚਿਆ ਵੀ 10 ਲੱਖ ਦਮੜਾ ਹੋਰ ਇਹਨੇ ਭਰਨ ਵਾਲਾ, ਉਹਨੇ ਮੀਰ ਮੰਨੂ ਨਾਲ ਗੱਲ ਕੀਤੀ ਵੀ ਤੂੰ ਟੈਕਸ ਪੂਰਾ ਕਰਨਾ ਤੇ ਬਾਅਦ ਵਿੱਚ ਇਹਨੂੰ ਸਜ਼ਾ ਹੀ ਦੇਣੀ ਆ, ਤੇ 10 ਲੱਖ ਜੇ ਟਕਾ ਤੈਨੂੰ ਅਸੀਂ ਦੇ ਦਈਏ ਤੇ ਇਹ ਪਾਪੀ ਜ਼ਾਲਮ ਜਿਹੜਾ ਲੱਖੂ ਉਹ ਸਾਡੇ ਹਵਾਲੇ ਕਰ ਦੇ।
1: 10 ਲੱਖ ਟਕੋ ਦਿਓ ਤੇ ਲਿਖਾ।
0: ਇਸ ਤਰ੍ਹਾਂ ਦੀਵਾਨ ਕੌੜਾ ਮੱਲ

0: ਆਲਮ ਨੇ ਸਿੱਖਾਂ ਨੂੰ ਜਿਹੜਾ ਪਿਛਲੇ ਦਿਨਾਂ ਚ ਅੰਤਾਂ ਦਾ ਦੁੱਖ ਦਿੱਤਾ ਸੀ,
1: ਜਿਸ ਕੋ ਸਭੀ ਸੁਨਾਵਤ ਪਇਓ,
0: ਇਹਦੀਆਂ ਮੁਸ਼ਕਾਂ ਬੰਨ ਲਈਆਂ, ਨੂੜ ਲਿਆ, ਤੇ ਦੀਵਾਨ ਕੌੜਾ ਮੱਲ ਜਿਨ੍ਹਾਂ ਨੂੰ ਮਿੱਠਾ ਮੱਲ ਕਹਿੰਦੇ ਆ, ਕਹਿੰਦੇ ਨੂੰ ਪਾਪੀ ਨੂੰ ਇੱਕ ਇੱਕ ਦਿਨ ਚੇਤੇ ਕਰਾਉਂਦੇ ਨੇ, ਉਹ ਭਲਿਆ ਜਿਹੜੇ ਨੌਕਰੀ ਕਰਨ ਵਾਲੇ ਸੀ, ਜਿਨ੍ਹਾਂ ਦਾ ਕਸੂਰ ਕੋਈ ਨਹੀਂ ਸੀ, ਜਾਲਮਾਂ ਤੋਂ ਉਹਨਾਂ ਨੂੰ ਵੀ ਮੌਤ ਦੇ ਘਾਟ ਉਤਾਰਿਆ, ਉਹ ਇੱਕ ਇੱਕ ਗੱਲ ਉਹਨੂੰ

0: ਦੋਸ਼ ਸੀ ਜਿਹੜੇ ਚਾਕਰੀ ਕਰਨ ਵਾਲੇ ਤੇਰੇ ਨੌਕਰ ਸੀ ਉਹ ਭਲਿਆ ਤੂੰ ਉਹਨਾਂ ਨੂੰ ਵੀ ਨੀ ਬਖਸ਼ਿਆ
1: ਸੋਮਵਤੀ ਨੇ ਮਾਰ ਤੂੰ ਕਹਿ ਰਹਿ ਲਹੋਰਾ ਜੋਸਾ
0: ਸੋਮਵਾਰ ਦੀ ਮੱਸਿਆ ਸੀ ਤੇਰੇ ਨਾਲਦਿਆਂ ਨੇ ਤੈਨੂੰ ਤਰਲੇ ਪਾਏ ਵੀ ਜੇ ਸਿੰਘਾਂ ਨੂੰ ਸ਼ਹੀਦ ਕਰਨਾ ਹੀ ਆ ਤੇ ਘੱਟ ਤੋਂ ਘੱਟ ਸੋਮਵਾਰ ਦਾ ਦਿਨ ਤਾਂ ਇੱਕ ਦਿਨ ਠਹਿਰ ਜਾ ਪਾਪੀਆ ਇੱਕ ਦਿਨ ਵਾਸਤੇ

0: ਬੇਅਦਬੀ ਕੀਤੀ, ਪਤਾ ਨਹੀਂ ਕਿੰਨੇ ਕੁ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪੋਥੀਆਂ ਤੇ ਗੁਟਕੇ ਨੇ ਖੂਹਾਂ ਵਿੱਚ ਸੁੱਟਵਾਏ ਤੇ ਬਹੁਤ ਸਾਰੇ ਡੂੰਘੇ ਦਰਿਆਵਾਂ ਵਿੱਚ ਸੁੱਟ ਕੇ ਬੇਅਦਬੀ ਕੀਤੀ ਪਾਪੀ ਨੇ।
1: ਸੋ ਕਹਿ ਦੀਨੀ ਮੁਸ਼ਕਣ ਜੜਾਏ,
0: ਮੁਸ਼ਕਾਂ ਜਕੜੀਆਂ ਹੋਈਆਂ ਨੇ ਨਾਲੇ ਨੂੰ ਸੋਧਾ ਲਾਉਂਦੇ ਤੇ ਨਾਲ ਇੱਕ ਇੱਕ ਗੱਲ ਚੇਤੇ ਕਰਾ ਰਹੇ ਹਨ।
1: ਛੇਦਖਾਨੇ ਮੈਂ ਦਇਓ ਗਿਰਾਏ,
0: ਜਿੱਥੇ ਵਿਸਟਾ ਕਰਨ ਵਾਸਤੇ ਲੋਕ ਜਾਂਦੇ ਨੇ ਨਾ ਸੋਚ ਕਿਰਿਆ ਵਾਸਤੇ, ਇੱਕ ਟੋਏ ਦੇ ਵਿੱਚ ਇਸ ਪਾਪੀ ਨੂੰ ਉਸ ਗੰਦ ਦੇ ਵਿੱਚ ਸਿੱਟ ਦਿੱਤਾ ਹੈ।
1: ਸਿੱਖਣ ਤੇ ਤਿਸ ਸੀਸ ਹਗਾਇਓ,
0: ਇਸ ਤਰ੍ਹਾਂ ਵਿਸਟਾ ਸਾਰਿਆਂ ਨੂੰ ਕਹਿ ਦਿੱਤਾ ਵੀ ਇਹ ਜ਼ਾਲਮ ਨੇ ਏਡੇ ਵੱਡੇ ਪਾਪ ਕੀਤੇ ਨੇ ਇਸ ਸਜ਼ਾ ਦੇ ਲਾਇਕ ਵੀ ਵੈਸਟਾ ਇਹਦੇ ਸਿਰ ਵਿੱਚ ਪੈਣਾ ਚਾਹੀਦਾ। ਸਾਰਿਆਂ ਦਾ ਇੱਕ ਟੋਆ ਪੱਟ ਕੇ ਵਿੱਚ ਸਿੱਟਿਆ, ਗੰਦਗੀ ਇਹਦੇ ਸਿਰ ਵਿੱਚ ਪੈਂਦੀ ਹੈ।
1: ਹੋਰ ਲੋਕਾਂ ਕੋ ਸੀਸ ਮੁਤਾਇਓ,
0: ਅਤੇ ਇਸੇ ਤਰ੍ਹਾਂ ਮਲ ਮੂਤਰੇ ਦੇ ਸਿਰ ਵਿੱਚ ਪਾਉਣ ਵਾਸਤੇ ਕਿਹਾ, ਟੋਏ ਦੇ ਵਿੱਚ ਗੰਦ ਦੇ

ਇਸੇ ਤਰ੍ਹਾਂ ਕੌੜਾ ਮੱਲ ਨੇ ਮੁਸ਼ਕਾਂ ਬੰਨ ਕੇ ਜਿਹਨੇ ਪਾਪੀ ਨੇ ਇੰਨੇ ਪਾਪ ਕੀਤੇ ਸੀ ਉਹਨੂੰ ਇਹ ਬਣਦੀ ਸਜ਼ਾ ਦਿੱਤੀ। ਕੁੱਤਿਆਂ ਦੇ ਨਾਲ ਇਹਨੂੰ ਖਾਣਾ ਖਵਾਇਆ, ਸਿਰ ਵਿੱਚ ਇਹਦੇ ਗੰਦਗੀ ਪੈਂਦੀ ਰਹੀ, ਛਿੱਤਰ ਖਾਂਦਾ ਹੋਇਆ ਬੜੀ ਬੁਰੀ ਮੌਤ, ਗੰਦਗੀ ਸਿਰ ਵਿੱਚ ਪੈਂਦਿਆਂ ਇਹ ਜ਼ਾਲਮ

0: ਸਰੀਰ ਜੋ ਬੀਜੀਐ ਸੋ ਅੰਤ ਖਲੋਆ ਆਏ, ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ। ਖੇਤ ਇਸੇ ਲਈ ਪਾਤਸ਼ਾਹ ਜੀ ਕਹਿੰਦੇ ਅਨਕਾਏ ਰਾਤੜਿਆ, ਵਾਟ ਦੁਹੇਲੀ ਰਾਮ, ਪਾਪ ਕਮਾਵਦਿਆ ਤੇਰਾ ਕੋਏ ਨਾ ਬੇਲੀ ਰਾਮ। ਹੁਣ ਇਹਨਾਂ ਨੇ ਇਹਨੇ ਜੋ ਬੀਜਿਆ ਸੀ ਉਹੀ ਵੱਢਣਾ ਸੀ ਨਾ, ਬੜੀ ਬੁਰੀ ਮੌਤ ਮਾਰਿਆ ਇਹਨੂੰ, ਕੁੱਟ ਕੇ ਅੰਤਾਂ ਦੀ ਸਜ਼ਾ ਦਿੱਤੀ, ਸਿਰ ਵਿੱਚ ਛਿੱਤਰਾਂ ਦੀ ਮਾਰ ਪਈ, ਗੰਦਗੀ ਦਾ ਢੇਰ ਇਹਦੇ ਸਿਰ ਵਿੱਚ ਪਾਇਆ।
1: ਦਿੱਤਾ ਸਿੰਘ ਨੇ ਜਿਮ ਸੋਣੀ ਤਿਮ ਜੈ ਦਈ ਲਿਖਾਏ।
0: ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਆ, ਜਿਵੇਂ ਬਜ਼ੁਰਗਾਂ ਨੇ ਸਾਡੇ ਜਿਹੜੇ ਉਸ ਵੇਲੇ ਘੱਲੂ ਘਾਰੇ ਵਿੱਚ ਨਾਲ ਸੀ, ਕਹਿੰਦੇ ਜਿਸ ਤਰ੍ਹਾਂ ਉਸ ਵੇਲੇ ਦਾ ਬਿਰਤਾਂਤ ਸੀ ਮੈਂ ਸੁਣਿਆ ਕੰਨਾਂ ਦੇ ਨਾਲ ਤੇ ਤੁਹਾਨੂੰ ਲਿਖ ਕੇ ਸੁਣਾਇਆ ਹੈ।
1: 1875 ਸਾਲ ਬਿਕਰਮੀ ਰਾਏ,
0: ਬਿਕਰਮੀ ਸੰਮਤ 1805 ਸੀ ਉਸ ਵੇਲੇ ਜਦੋਂ ਇਹ ਜ਼ਾਲਮ ਨੂੰ ਸੋਧਾ ਲਾਇਆ ਤੇ ਇਹਨੂੰ ਇਸ ਤਰ੍ਹਾਂ

0: ਖਾਲਸੇ ਨੇ ਇਕੱਤਰ ਹੋ ਕੇ ਆਪਸ ਵਿੱਚ ਵਿਚਾਰ ਕੀਤੀ ਵੀ ਭਾਈ ਆਪਣੇ ਕੋਲ ਕੋਈ ਪ੍ਰਬੰਧ ਹੋਣਾ ਚਾਹੀਦਾ, ਝਾੜੀਆਂ ਵਿੱਚ ਲੁੱਕ ਕੇ ਇਸ ਤਰੀਕੇ ਨਾਲ ਇਹਨਾਂ ਜ਼ਾਲਮਾਂ ਦਾ ਮੁਕਾਬਲਾ ਕਰਨਾ ਔਖੀ ਗੱਲ ਹੈ।
1: ਜੜੀਆ ਕੰਧਨ ਵਿੱਚ ਪਖੜੋ ਕਿੰਨੀ ਸਿੰਘਾਂ ਸਲਾਹ।
0: ਗੁਰੂ ਕੇ ਸੂਰਮਿਆਂ ਨੇ ਰਲ ਕੇ ਫੇਰ ਸਲਾਹ ਕੀਤੀ

0: ਵੀ ਝਾੜੀਆਂ ਤੇ ਜੰਗਲਾਂ ਬੇਲਿਆਂ ਵਿੱਚ ਵੀ ਆਪਣੇ ਲਈ ਠੀਕ ਹੀ ਹੈ।
1: ਜੋੜ ਸਿਆਣਨ ਨੇ ਆਖੀ ਫੇਰਾ,
0: ਫੇਰ ਜਿਹੜੇ ਸਿਆਣੇ ਸੂਝਵਾਨ ਸੀ ਉਹਨਾਂ ਨੇ ਏਦਾਂ ਕਿਹਾ,
1: ਬਿਨਾਂ ਆਸਰੇ ਬਚੇ ਨਾ ਸ਼ੇਰਾ।
0: ਕਹਿੰਦੇ ਏਦਾਂ ਆਸਰੇ ਤੋਂ ਬਿਨਾਂ ਤਾਂ ਸ਼ੇਰ ਦਾ ਵੀ ਬਚਣਾ ਔਖਾ ਹੁੰਦਾ, ਭਾਵੇਂ ਉਹ ਜੰਗਲ ਦਾ ਰਾਜਾ ਹੁੰਦਾ। ਸ਼ੇਰ ਵੀ ਸ਼ਿਕਾਰ ਜਾ ਕੇ ਕਿਸੇ ਝੱਲ ਦੇ ਵਿੱਚ ਆਪਣਾ ਘੁਰਨਾ ਬਣਾ ਕੇ ਰਹਿੰਦਾ ਹੈ।
1: ਉਹ ਵੀ ਬਚੇ ਆਸਰੇ ਝੱਲ,
0: ਉਹ ਵੀ ਝੱਲ ਦੇ

0: ਕਹਿੰਦੇ ਇਸ ਤਰ੍ਹਾਂ ਸਿੰਘਾਂ ਨੇ ਵਿਚਾਰ ਕੀਤੀ
1: ਕਿਮੋ ਲੜੀਐ ਔਰ ਕਿਲੇ ਮਜਾਰੀ,
0: ਇਸ ਤਰ੍ਹਾਂ ਆਪਾਂ ਰਲ ਕੇ ਇੱਕ ਕਿਲੇ ਦਾ ਨਿਰਮਾਣ ਕਰੀਏ।
1: ਛੋੜ ਅੰਮ੍ਰਿਤਸਰ ਗੁਰਦਰਬਾਰ,
0: ਆਪਸ ਵਿੱਚ ਗੱਲ ਕਰਦੇ ਸਿਆਣੇ ਕਹਿੰਦੇ ਆਪਣੇ ਵਾਸਤੇ ਢੁਕਵੀਂ ਜਗ੍ਹਾ ਇਦੋਂ ਹੋਰ ਕੀ ਹੋ ਸਕਦੀ ਆ, ਆਪਾਂ ਅੰਮ੍ਰਿਤਸਰ ਦੀ ਧਰਤੀ ਤੇ ਹੀ ਕਿਲਾ ਬਣਾਈਏ।
1: ਕੇਰੋ ਪਾਂਡੋ ਮੁੰਬੇ ਭੂਮ ਵਿਚਾਰਾ,
0: ਜਿਵੇਂ ਕੈਰਵਾਂ ਤੇ ਪਾਂਡਵਾਂ ਨੇ ਕੁਰਕਸ਼ੇਤਰ ਦੇ ਇਲਾਕੇ ਨੂੰ ਚੁਣਿਆ ਸੀ, ਆਪਣੇ ਵਾਸਤੇ ਇਦੋਂ

0: ਜਿਵੇਂ ਉਹਨਾਂ ਨੇ ਆਪਣੀ ਜਗ੍ਹਾ ਚੁਣੀ ਤੇ ਸਾਡੇ ਵਾਸਤੇ ਕਹਿੰਦੇ ਇਸੇ ਤਰ੍ਹਾਂ ਗੁਰੂ ਦਰਬਾਰ ਸ਼੍ਰੋਮਣੀ ਹੈ
1: ਮਰੇ ਸੋਡੇ ਗੁਰਦੁਆਰ ਕੇ ਸਿੱਖ ਹੋ ਜੋ ਜਨਮ ਹਜ਼ਾਰਾ
0: ਇਸੇ ਤਰ੍ਹਾਂ ਗੁਰੂ ਦੇ ਦਰ ਤੇ ਜਿਹੜਾ ਸ਼ਹੀਦੀ ਪ੍ਰਾਪਤ

0: ਕਹਿੰਦੇ ਇਸ ਤਰ੍ਹਾਂ ਉੱਚੀਆਂ ਕੰਧਾਂ ਕੱਢ ਕੇ ਇੱਕ ਕਿਲਾ ਇੱਕ ਗੜੀ ਬਣਾਉਂਦੇ ਹਾਂ।
1: ਉਤੀ ਖੁਈ ਤੇ ਗੁਰੂ ਲਵਾਈ,
0: ਕਹਿੰਦੇ ਇਸ ਰਾਮਸਰ ਦੇ ਵਿੱਚ ਇੱਕ ਗੁਰੂ ਪਾਤਸ਼ਾਹ ਜੀ ਨੇ ਖੂਹ ਲਗਵਾਈ ਹੋਈ ਸੀ, ਖੂਹੀ ਬਣਵਾਈ ਹੋਈ ਸੀ।
1: ਤਾਂ ਦੀਨੀ ਨੀ ਤਰਾਈ,
0: ਸਿੱਖਾਂ ਨੇ ਇਹ ਆਪਸ ਮੇ ਮਤਾ ਪਕਾਇਆ, ਸਲਾਹ ਕੀਤੀ ਤੇ ਇਸ ਥਾਂ ਤੇ ਨੀ ਟਕਾ ਦਿੱਤੀ ਇੱਕ ਕਿਲਾ ਬਣਾਉਣ ਲਈ।
1: ਆਪੇ ਰਾਜ ਸਿੰਘ ਆਪੇ ਮਜੂਰ
0: ਤੇ ਗੁਰੂ ਕੇ ਸੂਰਮੇ, ਕਿਉਂਕਿ ਇੱਥੇ ਜਾਤ ਗੋਤ ਵਰਨ ਵੰਡ ਦੀ ਤਾਂ ਕੋਈ ਕਹਾਣੀ ਨਹੀਂ। ਪਹਾੜੀ ਰਾਜੇ ਇਹੀ ਕਹਿੰਦੇ ਸੀ ਨਾ, ਕਹਿੰਦੇ ਅਸੀਂ ਸਿੱਖੀ ਧਾਰਨ ਕਰਨ ਨੂੰ ਤਿਆਰ ਹਾਂ, ਸਾਡੇ ਵਾਸਤੇ ਖੰਡੇ ਬਾਟੇ ਦਾ ਅੰਮ੍ਰਿਤ ਅੱਡ ਤਿਆਰ ਕੀਤਾ ਜਾਵੇ। ਅਗਲੀ ਗੱਲ ਆ, ਕਹਿੰਦੇ ਸੀ ਵੀ ਤੁਸੀਂ ਸਾਡੇ ਬਰਾਬਰੀ ਜੱਟ ਬੂਟ ਨਾਈ ਛਿੰਬੇ ਚਮਿਆਰ ਸਾਰਿਆਂ ਨੂੰ ਇੱਕੋ ਪੰਗਤ ਵਿੱਚ ਪ੍ਰਸ਼ਾਦਾ ਛਕਾਉਂਦੇ ਹੋ, ਕਹਿੰਦੇ ਵੀ ਇਹ ਗੱਲ ਸਾਨੂੰ ਪ੍ਰਵਾਨ ਨਹੀਂ, ਤੁਸੀਂ ਇਹਨਾਂ ਤੇ ਬਖਸ਼ਣ ਕਰਦੇ ਹੋ। ਪਾਤਸ਼ਾਹ ਜੀ ਕਹਿੰਦੇ ਨਹੀਂ, ਸਗੋਂ ਇਹ ਖਾਲਸਾ ਮੇਰੇ ਤੇ ਬਖਸ਼ਣ ਕਰਨ ਵਾਲਾ ਹੈ, ਨਹੀਂ ਕਿ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ। ਪਾਤਸ਼ਾਹ ਜੀ ਕਹਿੰਦੇ ਮੈਂ ਨਹੀਂ, ਮੇਰੇ ਤੇ ਤਾਂ ਖਾਲਸਾ ਸਗੋਂ ਬਖਸ਼ਿਆ ਕਰਨ ਵਾਲਾ। ਗੁਰੂ ਦੇ ਘਰ ਵਿੱਚ ਕਿਸੇ ਦੀ ਜਾਤ ਗੋਤ ਨਹੀਂ ਵਿਚਾਰੀ ਜਾਂਦੀ। ਕੋਈ ਆਦਮੀ ਕਿਸੇ ਦੇ ਘਰ ਵਿੱਚ ਸੀਰ ਲੈਂਦਾ ਰਿਹਾ ਹੋਵੇ, 15 ਸਾਲ ਤੋਂ ਨੌਕਰ ਹੋਵੇ, ਜਦੋਂ ਅੰਮ੍ਰਿਤ ਪਾਨ ਕਰਨ ਵਾਸਤੇ ਆਉਂਦਾ, ਉੱਥੇ ਭਾਵੇਂ 250 ਕਿੱਲੇ ਦਾ ਮਾਲਕ ਹੋਵੇ ਤੇ ਉਹਦਾ ਹੀ ਨੌਕਰ ਘਰੇ ਹੋਵੇ 15 ਸਾਲਾਂ ਤੋਂ, ਉਸੇ ਬਾਟੇ ਨੂੰ ਮੂੰਹ ਲਾ ਕੇ ਮਾਲਕ ਨੂੰ ਵੀ ਛਕਣਾ ਪੈਂਦਾ ਤੇ ਉਹਦੇ ਘਰੇ ਜਿਹੜਾ ਨੌਕਰ ਆ ਉਹਨੂੰ ਵੀ ਛਕਣਾ ਪੈਂਦਾ। ਗੁਰੂ ਪਾਤਸ਼ਾਹ ਜੀ ਨੇ ਜਾਤਾਂ ਗੋਤਾਂ ਸਾਰੀਆਂ ਨੂੰ ਬਰਾਬਰ ਕੀਤਾ। ਗੁਰੂ ਦੀਆਂ ਫੌਜਾਂ ਵਿੱਚ ਸਾਰੀਆਂ ਜਾਤਾਂ ਗੋਤਾਂ ਦੇ ਸੀ। ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ, ਉਂਜ 2 ਜਾਤਾਂ ਦੀ ਗੱਲ ਕੀਤੀ ਹੋਈ ਗੁਰੂ ਪਾਤਸ਼ਾਹ ਜੀ ਨੇ। ਇੱਕ ਤਾਂ ਉਹ ਨੇ ਜਿਨ੍ਹਾਂ ਦੇ ਅਸੂਲ ਨੇ ਜਿਹੜੇ ਮਾਲਕ ਨੂੰ ਚੇਤੇ ਰੱਖਦੇ ਨੇ, ਇੱਕ ਜਿਨ੍ਹਾਂ ਨੇ ਰੱਬ ਨੂੰ ਭੁਲਾ ਦਿੱਤਾ ਉਹਨਾਂ ਨੂੰ ਕਮਜਾਤ ਕਿਹਾ ਪਾਤਸ਼ਾਹ ਜੀ ਨੂੰ, ਨੀਵੀਂ ਜਾਤ ਦੇ ਨੇ ਜਿਹੜੇ ਅਸੂਲਾਂ ਨਾਲ ਜਿਉਂਦੇ ਨੇ, ਪਰਮਾਤਮਾ ਨੂੰ ਚੇਤੇ ਰੱਖਦੇ ਨੇ, ਉੱਚੀ ਜਾਤ ਦੇ ਨੇ, ਖਾਸਮ ਵਿਸਾਰਿਆਂ ਤੇ ਕਮਜਾਤ। ਪਾਤਸ਼ਾਹ ਜੀ ਨੇ ਇਹ ਹੋਕਾ ਦਿੱਤਾ ਤੇ ਸਮਝਾਇਆ, ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ, ਜੋਤ ਪ੍ਰਗਟ ਹੋਏ ਤੇ ਸਮਝਾਇਆ ਸੀ, ਜਾਣੋ ਜੋਤ ਨਾ ਪੁੱਛੋ ਜਾਤੀ ਆਗੈ ਜਾਤ ਨਾ ਹੈ। ਤੇ ਜਿਹੜਾ ਇਹਨਾਂ ਚੱਕਰਾਂ ਵਿੱਚ ਪੈਂਦਾ, ਕਿਹਾ ਸੀ ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ। ਇਹ ਗੱਲ ਅਲੱਗ ਆ ਵੀ ਅੱਜ ਅਸੀਂ ਕਿਹਾ ਬਾਪੂ ਅਸੀਂ ਤੇਰੀ ਗੱਲ ਨਹੀਂ ਸੁਣਨੀ, ਅਸੀਂ ਤਾਂ ਜਾਤਾਂ ਗੋਤਾਂ ਦੇ ਨਾਂ ਤੇ ਗੁਰਦੁਆਰੇ ਬਣਾ ਕੇ ਬਹਿ ਗਏ। ਪਰ ਉਦੋਂ ਖਾਲਸੇ ਵਿੱਚ ਪ੍ਰੇਮ ਪਿਆਰ ਬਹੁਤ ਸੀ, ਕਹਿੰਦੇ ਵੀ ਉੱਥੇ ਸਾਰੀ ਤਰ੍ਹਾਂ ਦੇ ਰਹਿੰਦੇ ਨੇ, ਉਹ ਸਾਰੀ ਦਾ ਕੰਮ ਵੀ ਜਾਣਦੇ ਨੇ, ਮਜ਼ਦੂਰੀ ਕਰਨ ਵਾਲੇ ਵੀ ਹੈਗੇ ਨੇ, ਜਿਸ ਤਰੀਕੇ ਦਾ ਕੋਈ ਕੰਮ ਜਾਣਦਾ ਸੀ ਸਿੱਖ ਆਪ ਹੀ ਲੱਗ ਕੇ ਉਸਾਰੀ ਕਰ ਰਹੇ ਆ, ਆਪ ਹੀ ਮਜ਼ਦੂਰੀ ਵਾਲਾ ਕੰਮ, ਗਾਰਾ ਰਲਾਉਣ ਵਾਲੇ ਵੀ ਆਪ ਹੀ ਹਨ।
1: ਬੜੇ ਪਚੰਗੀ ਦਿਲ ਕੇ ਸੂਰਾ,
0: ਤੇ ਕਹਿੰਦੇ ਜਿਹੜੇ ਪਚੰਗੀ ਨੇ ਨੌਜਵਾਨ

0: ਜਿਹਨਾਂ ਨੂੰ ਦਬਕੇ ਮਾਰੀ ਜਾਵੇ ਉਹਨੂੰ ਵੱਡਾ ਸਰਦਾਰ ਸਮਝਦੇ ਸੀ। ਨਹੀਂ, ਉਸ ਸਮੇਂ ਵਿੱਚ ਜਿਹੜਾ ਵੱਧ ਸੇਵਾ ਕਰਦਾ ਸੀ, ਪੱਖਾ ਝੱਲਦਾ ਸੀ, ਘੋੜਿਆਂ ਨੂੰ ਦਾਣਾ ਪੱਕਾ ਪਾਉਂਦਾ ਸੀ, ਜਿੰਨੀ ਕੋਈ ਸੇਵਾ ਜ਼ਿਆਦਾ ਕਰਦਾ ਉਹ ਸੀ ਉਹਨੂੰ ਓਡਾ ਹੀ ਵੱਡਾ ਸਰਦਾਰ ਸਮਝਿਆ ਜਾਂਦਾ ਸੀ।
1: ਜੋ ਕਰੇ ਸਿੰਘ ਬਹੁਤੋਂ ਕੰਮ,
0: ਨੰਬਰਦਾਰੀ ਵਾਲਾ ਨਹੀਂ, ਜਿਹੜਾ ਜ਼ਿਆਦਾ ਕੰਮ ਕਰਦਾ ਸੀ, ਮੂਹਰੇ ਹੋ ਕੇ ਲੜਦਾ ਸੀ ਕੌਮ ਵਾਸਤੇ।
1: ਧੰਨ ਧੰਨ ਕਹਿ ਸਿੰਘ ਜਮ,
0: ਉਸ ਗੁਰੂ ਕੇ ਸੂਰਮੇ ਨੂੰ ਕਹਿੰਦੇ ਸੀ।

0: ਕੋਈ ਵੀ ਇੱਕ ਦੂਜੇ ਨਾਲ ਸ਼ਰੀਕਾ ਨਹੀਂ ਸੀ ਕਰਦਾ,
1: ਕੋਈ ਨਾ ਸੁਣਾਵੇ ਦੁੱਖ ਨਿੱਜ ਜੀ ਕਾ।
0: ਹੈਰਾਨੀ ਦੀ ਗੱਲ ਆ ਵੀ ਏਡੀ ਮਾਲਕ ਦੀ ਕਿਰਪਾ, ਕਹਿੰਦੇ ਵੀ ਆਪਦਾ ਪਰਿਵਾਰ ਦਾ ਜਾਂ ਨਿੱਜੀ ਦੁੱਖ ਨਹੀਂ ਸੀ ਕੋਈ ਵੀ ਸਾਂਝਾ ਕਰਦਾ, ਸਗੋਂ ਚੜ੍ਹਦੀ ਕਲਾ ਵਿੱਚ ਹੀ ਜਕਾਰੇ ਛੱਡਦੇ ਰਹਿੰਦੇ ਸੀ ਯੋਧੇ। ਐਸੀ ਅਵਸਥਾ ਗੁਰੂ ਦੇ ਚਰਨਾਂ ਨਾਲ ਜੁੜ ਕੇ ਬਣੀ ਹੋਈ ਸੀ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹੋ ਹਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਕੋਈ ਵੀ ਗੁਰੂ ਦਾ ਪਿਆਰ ਵਾਲਾ ਸਿੰਘ, ਕੋਈ ਵੀ ਸਿੱਖ ਆਪਦੀ ਪਰਿਵਾਰਕ ਦੁੱਖ ਦੀ, ਆਪਣੇ ਜਿਸਮ ਦੀ ਪੀੜਾ ਦੀ ਗੱਲ ਨਹੀਂ ਸੀ ਕਰਦਾ, ਕੌਮ ਦੀ ਗੱਲ ਕਰਨ ਵਾਲੇ ਮਰਜੀਵੜੇ ਸਨ।
1: ਕੰਧ ਬਣਾਵੇ ਦੌੜੇ ਦੌੜਾ,
0: ਹੁਣ ਕਹਿੰਦੇ ਇਹ ਕੌਮੀ ਕੰਮ ਆ, ਕਿਲੇ ਦੀ ਉਸਾਰੀ ਕਰਨ ਲੱਗੇ, ਦੌੜ ਦੌੜ ਕੇ ਭੱਜ ਭੱਜ ਕੇ ਚਾਅ ਨਾਲ ਸੇਵਾ ਕਰਦੇ ਸਾਰੇ।
1: ਜੀ ਬੰਦਰ ਪੁੱਲ ਬੰਦਤ ਦੌੜਾ,
0: ਜਿਵੇਂ ਰਾਮ ਨੇ ਪੁੱਲ ਬਣਾਇਆ ਸੀ ਤੇ ਬਾਂਦਰਾਂ ਦੀ ਸੈਨਾ ਨੇ ਉਹਦੀ

0: ਬਣਾਇਆ, ਇਹਦੇ ਵਿੱਚ ਚਾਰ ਬੁਰਜ ਬਣਾਏ ਵੱਡੇ ਤੇ ਦਰਵਾਜੇ ਲਾਉਣਾ ਕੀਤੇ।
1: ਮੁੰਡਿਓ ਸੋ ਮਰਨੋ ਤੇ ਥਾਂ ਵਾਸ,
0: ਕਹਿੰਦੇ ਇਸ ਥਾਂ ਤੇ ਨਿਵਾਸ ਕਰਕੇ ਹੁਣ ਕੁਝ ਰਾਸ਼ਨ ਦਾ ਪ੍ਰਬੰਧ ਕਰਾਂਗੇ।
1: ਜੋ ਲੱਭਿਓ ਕਿਚ ਖਰਚ ਸੋ ਪਾਇਆ,
0: ਇਹਦੇ ਬਣ ਵਿੱਚ ਸਾਰਿਆਂ ਨੇ ਇਕੱਠੇ ਹੋ ਕੇ, ਸਾਰੀਆਂ ਮਿਸਲਾਂ ਨੇ ਇਕੱਠੇ ਹੋ ਕੇ, ਕਹਿੰਦੇ ਜਿੰਨਾ ਯੋਗਦਾਨ ਕਿਸੇ ਦੇ ਕੋਲ ਕੋਈ ਦਾਣਾ ਫੱਕਾ ਰੁਪਈਆ ਪੈਸਾ ਸੀ ਸਾਰੇ

ਇਹਦੇ ਚਾਰੇ ਪਾਸੇ ਰੌਣੀ ਬਣਾਈ, ਜਾਣੀ ਕਿ ਇੱਕ ਡੂੰਘੀ ਖਾਈ ਬਣਾਈ, ਉਹਦੇ ਵਿੱਚ ਬਹੁਤ ਸਾਰਾ ਪਾਣੀ ਜਿਹਦੇ ਵਿੱਚ ਭਰਿਆ ਜਾਵੇ ਤਾਂ ਕਿ ਦੁਸ਼ਮਣ ਛੇਤੀ ਦੇਣੇ ਆਣ ਕੇ ਕੰਧ 'ਤੇ ਹਮਲਾ ਨਾ ਕਰੇ। ਉਹਨੂੰ ਰੌਣੀ ਕਹਿੰਦੇ ਨੇ। ਚਾਰੇ ਪਾਸੇ ਇੱਕ ਡੂੰਘੀ ਖਾਈ

0: ਇਸੇ ਤਰ੍ਹਾਂ ਇਹਦੇ ਵਿੱਚ ਸਾਰੇ ਪਾਸੇ ਮੋਰਚੇ ਬਣਵਾ ਲਏ।
1: ਖਾਈ ਲਈ ਅਤ ਗੈਰ ਕਰਾਏ,
0: ਇਹ ਖਾਈ ਬਹੁਤ ਡੂੰਘੀ ਬਣਾਈ ਗਈ।
1: ਆਪੇ ਪਟਾਏ ਆਪੂ ਸਾਰਾ,
0: ਆਪ ਹੀ ਸੂਰਮੇ ਪਟਾਈ ਕਰਦੇ ਨੇ ਤੇ ਉਸਾਰੀ ਦਾ ਕੰਮ ਵੀ ਮਰਜੀਵੜੇ ਆਪ ਹੀ ਕਰ ਰਹੇ ਹਨ।
1: ਰਾਜ ਮਜੂਰ ਸਿੰਘ ਗੁਰੂ ਪਿਆਰੇ,
0: ਉਸਾਰੀ ਵਾਲੇ ਵੀ ਗੁਰੂ ਦੇ ਪਿਆਰੇ ਨੇ ਤੇ ਮਜ਼ਦੂਰੀ ਕਰਨ ਵਾਲੇ ਜਿਹੜੇ ਗਾਰਾ ਰਲਾਉਣ ਵਾਲੇ ਉਹ ਵੀ ਪਿਆਰੇ ਹੀ ਹਨ।
1: ਰਾਤ ਦਿਵਸ ਕਰ ਕੰਧ ਚਿਨਾਈ,
0: ਦਿਨੇ ਰਾਤ ਲੱਗ ਕੇ ਇਸ ਤਰ੍ਹਾਂ ਕੰਧਾਂ ਦੀ ਚਿਣਾਈ ਕੀਤੀ।
1: ਕਛਕ ਆਸਰੋ ਲਿਓ ਬਣਾਈ,
0: ਇਹਦੇ ਵਿੱਚ ਆਰਾਮ ਕਰਨ ਲਈ ਕੁਝ ਆਸਰੇ ਕੁਝ ਕਮਰੇ ਵੀ ਬਣਾਏ ਹਨ।
1: ਸਿੰਘ ਪੰਚ ਸਿਆਹੀ ਪਿਓ ਉਹਾਂ ਸਾਰੇ,
0: ਹੁਣ ਇਹ ਬਹੁਤ ਜ਼ਿਆਦਾ ਵੱਡਾ ਤਾਂ ਕਿਲਾ ਹੈ ਨਹੀਂ ਸੀ, ਇਹਦੇ ਵਿੱਚ 500 ਸਿੰਘ ਇੱਕ ਸਮੇਂ ਤੇ ਰਹਿ ਸਕਦੇ ਨੇ, ਕਿਉਂਕਿ ਉਹਨਾਂ ਦੇ ਸ਼ਸਤਰ ਵੀ ਨੇ, ਘੋੜੇ ਵੀ ਨੇ, ਦਾਣੇ ਫੱਕੇ ਦਾ ਪ੍ਰਬੰਧ ਵੀ ਕਰਨਾ। ਤਕਰੀਬਨ ਇਹ ਜਿਹੜਾ ਕਿਲਾ ਬਣਾਇਆ ਗਾ ਜਿਹਦਾ ਨਾਂ ਰਾਮ ਰੌਣੀ ਰੱਖਿਆ ਇਹਨਾਂ ਨੇ, ਕਹਿੰਦੇ ਵੀ ਇਹ 500 ਸਿੰਘਾਂ ਦਾ ਟਿਕਾਣਾ ਬਣਿਆ ਹੈ।
1: ਸ਼ਹੀਦ ਹੋਣ ਕੋ ਉਨ ਪ੍ਰਣ ਧਾਰੋ,
0: ਜਿਨ੍ਹਾਂ ਦੇ ਮਨ ਵਿੱਚ ਸੂਰਮਿਆਂ ਦੇ 4 ਸ਼ਹੀਦੀਆਂ ਪ੍ਰਾਪਤ

0: ਮੀਰ ਮੰਨੂ ਨੂੰ ਜਦੋਂ ਖਬਰ ਮਿਲੀ ਵੀ ਲਾਹੌਰ ਤੇ ਤਾਂ ਮੈਂ ਕਬਜ਼ਾ ਕਰ ਲਿਆ ਆਣ ਕੇ, ਇੱਧਰ ਲੱਖੂ ਪਾਪੀ ਵੀ ਮੌਤ ਦੇ ਘਾਟ ਉਤਰਿਆ, ਤੁਸੀਂ ਸੁਣਿਆ ਵੀ ਇਹਨੂੰ ਵੀ ਇਹਦੇ ਕੀਤੇ ਦੀ ਸਜ਼ਾ ਦਿੱਤੀ ਗਈ, ਗੰਦਗੀ ਦੇ ਢੇਰ ਵਿੱਚ ਰੋਲ ਕੇ ਜੁੱਤੀਆਂ ਖਾਂਦਾ ਇਹ ਮਰਿਆ, ਜਿਹਨੇ ਪਾਪ ਕੀਤਾ ਸੀ ਇਹ ਪਾਪਾਂ ਦੀ ਸਜ਼ਾ ਭੁਗਤ ਗਿਆ। ਜਾ ਕੇ ਕਿਸੇ ਨੇ ਦੱਸ ਦਿੱਤਾ ਵੀ ਤੂੰ ਲਾਹੌਰ ਤੇ ਤਾਂ ਕਬਜ਼ਾ ਕਰ ਲਿਆ, ਮੀਰ ਮੰਨੂ ਨੂੰ ਦੱਸਿਆ ਵੀ ਉੱਧਰ ਗੁਰੂ ਕੇ ਸੂਰਮੇ ਕਿਲ੍ਹਾ ਬਣਾ ਰਹੇ ਨੇ ਅੰਮ੍ਰਿਤਸਰ ਦੇ ਵਿੱਚ, ਬਹੁਤ ਮਜ਼ਬੂਤ ਕਿਲ੍ਹਾ ਉਹਨਾਂ ਨੇ ਤਿਆਰ ਕਰ ਲਿਆ ਹੈ।
1: ਮੀਰ ਮੰਨੂ ਨੇ ਭੇਜਿਓ ਦੀਨਾ ਬੇਗ ਚੜਾਏ,
0: ਕਹਿੰਦੇ ਇਸ ਤਰ੍ਹਾਂ ਮੀਰ ਮੰਨੂ ਨੇ ਆਪਣੇ ਜਰਨੈਲ ਦੀਨ ਬੇਗ ਨੂੰ ਚੜਾਈ ਕਰਨ ਵਾਸਤੇ ਉੱਥੋਂ ਤੋਰ ਦਿੱਤਾ। ਸਾਹਮਣੇ ਪੰਧ ਮੁਕਾ ਲਿਆ, ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ। ਆਪ ਜੀ ਨੇ ਜਿਹੜਾ ਇਹ ਕਾਨੂੰ ਵਾਣ ਦਾ ਸ਼ੰਭ ਛੋਟਾ ਘੱਲੂ ਘਰ ਆ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੇ ਵਿੱਚ ਜਿਵੇਂ ਸੂਰਮਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਬਾਅਦ ਦੇ ਵਿੱਚ ਦੀਵਾਨ ਜਿਹਨੂੰ ਮਿੱਠਾ ਮੱਲ ਕਹਿ ਕੇ ਅਸੀਂ ਯਾਦ ਕਰਦੇ ਹਾਂ, ਉਂਝ ਉਹਦਾ ਨਾਂ ਕੌੜਾ ਮੱਲ ਸੀ, ਉਹਨਾਂ ਨੇ 10 ਲੱਖ ਟਕਾ ਦੇ ਕੇ ਇਹ ਲੱਖੂ ਨੂੰ ਜ਼ਾਲਮ ਮੀਰ ਮੰਨੂ ਪਾਸੋਂ ਲੈ ਲਿਆ ਅਤੇ ਉਹਨੂੰ ਸੋਧਾ ਲਾਇਆ। ਜਦੋਂ ਕਿਲ੍ਹੇ ਦਾ ਪਤਾ ਲੱਗਾ ਤਾਂ ਇੱਧਰ ਦੀਨ ਬੇਗ ਚੜ ਕੇ ਆਏਗਾ, ਆਉਣ ਵਾਲੇ ਦਿਨਾਂ ਵਿੱਚ ਇਤਿਹਾਸ ਆਪਾਂ ਸਰਵਣ ਕਰਾਂਗੇ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਾਰੀਆਂ ਮੇਰੀਆਂ ਨੇ, ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਥਾਂ ਦੇਣੀ। ਆਉਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਬਹੁਤ ਹੀ ਸਤਿਕਾਰਯੋਗ ਸੈਕਟਰੀ ਸਾਹਿਬ ਹੁਣ ਆਪਾਂ ਸੋ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਚੱਲ ਰਹੀ ਲੜੀਵਾਰ ਕਥਾ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਭਾਈ ਪ੍ਰਗਟ ਸਿੰਘ ਜੀ ਮੋਗੇ ਵਾਲੇ। ਗਿਆਨੀ ਜੀ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਸਿੱਖ ਜਗਤ ਵਿੱਚ ਇੱਕ ਵੱਖਰਾ ਸਥਾਨ ਰੱਖਣ ਵਾਲੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖੰਨੇ ਵਾਲੇ, ਪੰਥ ਵਿੱਚ ਆਪ ਜੀ ਦਾ ਬਹੁਤ ਸਤਿਕਾਰ ਮਾਣ ਹੈ। ਆਪ ਜੀ ਨੂੰ 23 ਜੂਨ ਤੋਂ ਸਵੇਰ ਤੋਂ ਲੈ ਕੇ ਦੀਵਾਨਾਂ ਦਾ, ਸ਼ਾਮ ਦੇ ਦੀਵਾਨਾਂ ਦਾ ਆਪ ਜੀ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਅੱਜ ਆਪ ਜੀ ਦਾ ਇਸ ਗੁਰਮਤਿ ਫੇਰੀ ਦਾ ਇਸ ਗੁਰੂ ਘਰ ਵਿੱਚ ਲਾਸਟ ਦੀਵਾਨ ਹੈ। ਭਾਈ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਦਾ ਸੰਗਤ ਵੱਲੋਂ ਵਿਸ਼ੇਸ਼ ਧੰਨਵਾਦ ਹੈ। ਸਤਿਗੁਰੂ ਮਹਾਰਾਜ ਇਸੇ ਤਰ੍ਹਾਂ ਸੰਗਤਾਂ ਦੇ ਦਰਸ਼ਨ ਦਿਦਾਰੇ ਬਖਸ਼ਦੇ ਰਹਿਣ। ਭਾਈ ਸਾਹਿਬ ਜੀ ਦੀ ਕੀਰਤਨ ਸ਼ੈਲੀ ਬਹੁਤ ਹੀ ਪਿਆਰੀ ਹੈ, ਜੋ ਹਰ ਇੱਕ ਦੇ ਮਨ ਨੂੰ ਪ੍ਰਭਾਵਿਤ ਕਰਦੀ ਹੈ। ਕਰ ਕੀਰਤਨ ਮਨ ਸੀਤਲ ਪਏ, ਜਨਮ ਜਨਮ ਕੇ ਕਿਲ ਵਿਖ ਗਏ, ਸਰ ਨਿਦਾਨ ਪੇਖੇ ਮਨ ਮਾਹੇ, ਅਬ ਢੂੰਡਣ ਕਾਹੇ ਕੋ ਜਾਏ। ਕੱਲ੍ਹ ਨੂੰ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਹੈ। ਭਾਈ ਸਾਹਿਬ ਜੀ ਨੂੰ ਬੇਨਤੀ ਹੈ ਕਿ ਇਸ ਦੇ ਸੰਬੰਧ ਵਿੱਚ ਕੀਰਤਨ ਦੀ ਸੇਵਾ ਨਿਭਾਉਣ। ਆਓ ਸੰਗਤ ਜੀ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਕੀਰਤਨ ਸਰਵਣ ਕਰੀਏ ਅਤੇ ਨਾਲ ਨਾਲ ਆਪ ਵੀ ਕੀਰਤਨ ਕਰੀਏ ਸੰਗਤੀ ਰੂਪ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: Boy.

Vaheguru.

ਕਬੀਰ ਸਾਹਿਬ ਜਿਨ੍ਹਾਂ ਦਾ ਕੱਲ੍ਹ ਆਗਮਨ ਪੁਰਬ ਸਾਰੇ ਸੰਸਾਰ ਅੰਦਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ। 1398 ਈਸਵੀ ਕਾਂਸ਼ੀ ਬਨਾਰਸ ਦੀ ਧਰਤੀ 'ਤੇ ਮਾਤਾ ਨੀਮਾ ਅਤੇ ਪਿਤਾ ਨੀਰੂ ਜੀ ਦੇ ਗ੍ਰਹਿ ਵਿਖੇ ਇਹਨਾਂ ਦਾ ਜਨਮ ਹੁੰਦਾ। 541 ਸ਼ਬਦ ਅਤੇ ਸਲੋਕ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਅੰਦਰ ਭਗਤ ਕਬੀਰ ਜੀ ਦੇ ਦਰਜ ਨੇ। ਸਭ ਨਾਲੋਂ ਜ਼ਿਆਦਾ ਇਹਨਾਂ ਦੇ ਸ਼ਬਦ ਦਰਜ ਨੇ। ਕਿਸੇ ਨੇ ਕਿਹਾ ਇਹਨਾਂ ਨੂੰ ਜਦੋਂ ਤੱਕ ਗੁਰੂ ਦਾ ਮਿਲਾਪ ਨਹੀਂ ਹੋਏਗਾ ਪ੍ਰਗਤੀ ਨਹੀਂ ਹੋਣੀ। ਹੁਣ ਭਗਤ ਕਬੀਰ ਜੀ ਮੁਸਲਮਾਨ ਘਰਾਣੇ 'ਚੋਂ ਨੇ ਅਤੇ ਕਾਂਸ਼ੀ ਦੇ ਵਿੱਚ ਵੈਸ਼ਨੋ ਭਗਤ ਰਾਮਾਨੰਦ ਜੀ ਰਹਿੰਦੇ ਨੇ। ਦੋਨਾਂ ਦਾ ਮਿਲਾਪ ਹੋਣਾ ਅਸੰਭਵ ਸੀ ਅਤੇ ਜੁਗਤ ਕੈਸੀ ਬਣਾਈ। ਅੰਮ੍ਰਿਤ ਵੇਲੇ ਗੰਗਾ ਇਸ਼ਨਾਨ ਕਰਨ ਜਾਂਦੇ ਸੀ ਰੋਜ਼ਾਨਾ ਭਗਤ ਰਾਮਾਨੰਦ ਜੀ ਅਤੇ ਭਗਤ ਕਬੀਰ ਰਸਤੇ ਵਿੱਚ ਹਨੇਰੇ 'ਚ ਲੇਟ ਗਏ। ਜਦੋਂ ਪੈਰ ਦੀ ਠੋਕਰ ਲੱਗੀ ਭਗਤ ਰਾਮਾਨੰਦ ਜੀ ਦੀ ਅਤੇ ਉਹਨਾਂ ਦੇ ਮੁੱਖੋਂ ਨਿਕਲਿਆ, ਉੱਠ ਰਾਮ ਕੇ ਰਾਮ ਕਹੋ ਆਖੋ ਵਾਹਿਗੁਰੂ। ਬਸ ਕੈਚ ਕਰ ਲਿਆ, ਇਹੋ ਮੇਰੇ ਮੁਰਸ਼ਦ ਦਾ ਗੁਰਮੰਤਰ ਹੈ। ਦਿਨ ਰਾਤ ਇੱਕ ਕਰ ਦਿੱਤਾ, ਇਤਨਾ ਜਪਿਆ, ਅਬ ਤੋਂ ਜਾਏ ਜਿਹੜਾ ਸਿੰਘਾਸਨ ਮਿਲ ਹੈ ਸਾਰੰਗ ਪਾਣੀ। ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਵਾਨੀ। ਰਾਮ ਹੀ ਕਬੀਰ ਹੋ ਗਿਆ ਅਤੇ ਕਬੀਰ ਰਾਮ ਬਣ ਗਿਆ। ਇਤਨੀ ਬੰਦਗੀ ਸੀ, ਇਤਨੀ ਭਗਤੀ ਸੀ ਉਹਨਾਂ ਦੀ। ਚਾਰ ਸਿਧਾਂਤ ਉਹਨਾਂ ਨੇ ਜੀਵਨ 'ਚ ਅਪਣਾਏ, ਚਾਰ ਅਸੂਲਾਂ 'ਤੇ ਪਹਿਰਾ ਦਿੱਤਾ। ਈਸ਼ਵਰ ਇੱਕ ਹੈ, ਸਾਰੀ ਉਤਪਤੀ ਉਸੇ ਤੋਂ ਹੋਈ ਹੈ। ਦੂਸਰਾ ਸਿਧਾਂਤ ਹੀ ਭਗਤ ਕਬੀਰ ਜੀ ਦਾ, ਅਹਿੰਸਾ ਹੀ ਪਰਮ ਧਰਮ ਹੈ ਆਖੋ ਵਾਹਿਗੁਰੂ। ਅਤੇ ਤੀਸਰਾ ਸਿਧਾਂਤ ਉਹਨਾਂ ਸਾਰੀ ਜੀਵਨ ਅਪਣਾਇਆ, ਆਤਮਾ ਪਰਮਾਤਮਾ ਦੀ ਅੰਸ਼ ਹੈ, ਕਿਸੇ ਕਰਮ ਅਤੇ ਗਿਆਨ ਕਰਕੇ ਆਵਾਗਮਨ ਦਾ ਗੇਟ ਨਹੀਂ ਕੱਟਿਆ ਜਾਣਾ। ਜੇ ਜਨਮ ਮਰਨ ਦਾ ਗੇਟ ਕੱਟਿਆ ਜਾਣਾ, ਪ੍ਰੇਮਾ ਭਗਤੀ ਕਰਕੇ ਕੱਟਿਆ ਜਾਣਾ, ਪ੍ਰੇਮਾ ਭਗਤੀ ਕਰਕੇ। ਅਤੇ ਚੌਥਾ ਸਸੂਲ ਉਹਨਾਂ ਸਾਰੀ ਉਮਰ ਸਿਧਾਂਤ ਦਿੱਤਾ, ਸਾਰੇ ਮਨੁੱਖ ਬਰਾਬਰ ਨੇ, ਕੋਈ ਉੱਚੀ ਜਾਤ ਦਾ ਨਹੀਂ, ਕੋਈ ਨੀਵੀਂ। ਇਸੇ ਕਰਕੇ ਵਹਿਮਾਂ ਭਰਮਾਂ ਦੇ ਖਿਲਾਫ, ਜਾਤ ਪਾਤ ਦੇ ਖਿਲਾਫ, ਸ਼ਰਾਧਾਂ ਦੇ ਖਿਲਾਫ ਉਹਨਾਂ ਨੇ ਡੰਕੇ ਦੀ ਚੋਟ 'ਤੇ ਇਸ ਪਖੰਡ ਨੂੰ ਹਜ਼ਾਰੋ ਹਜ਼ਾਰ ਕੀਤਾ। ਕੇਵਲ ਸੱਚੇ ਨਾਮ ਦੇ ਨਾਲ ਜੋੜਿਆ, ਲੋਕਾਈ ਨੂੰ ਪਰਮੇਸ਼ਰ ਦੀ ਬੰਦਗੀ ਦੇ ਨਾਲ ਜੋੜਿਆ। ਜਦੋਂ ਉਹਨਾਂ ਦੀ ਬਾਣੀ ਦੇ ਦਰਸ਼ਨ ਕਰਦੇ ਹਾਂ, ਪ੍ਰਭੂ ਦੇ ਵਿੱਚ ਲੀਨਤਾ ਕਿਵੇਂ ਹੁੰਦੀ ਹੈ, ਇਸ ਬਾਰੇ ਉਹਨਾਂ ਨੇ ਬੜੇ ਸੁੰਦਰ ਵਿਚਾਰ ਦਿੱਤੇ। ਕਬੀਰ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗਾ ਮੇਰਾ। ਕਬੀਰ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਦ ਦੇਖਾਂ ਤਾਂ ਤੂੰ ਹੈ ਲੀਨਤਾ ਵਾਲੇ ਬਚਨ। ਅਤੇ ਜਦੋਂ ਕਿਸੇ ਨਾਸਤਕ ਨੇ ਕਿਹਾ ਇਹ ਸਾਰਾ ਸੰਸਾਰ ਆਪਣੇ ਆਪ ਬਣ ਗਿਆ, ਆਕਾਸ਼ ਵੱਲ ਇਸ਼ਾਰਾ ਕਰਦਿਆਂ ਭਗਤ ਕਬੀਰ ਜੀ ਨੇ ਉਸ ਨਾਸਤਕ ਮਨੁੱਖ ਨੂੰ ਕਿਹਾ ਸੀ, ਓਏ ਜੋ ਦਿਸੈ ਅੰਬਰ ਤਾਰੇ, ਕਿਨ ਓਏ ਚੀਤੇ ਚੀਤਨ ਹਾਰੇ, ਦਸ ਆਕਾਸ਼ ਤਾਰੇ ਆਪਣੇ ਆਪ ਕਿਵੇਂ ਬਣ ਗਏ, ਇਸ ਦੇ ਪਿੱਛੇ ਕੋਈ ਘੜਨ ਵਾਲਾ ਹੈ, ਕੋਈ ਰਚਨ ਵਾਲਾ ਹੈ। ਉਹ ਚੁੱਪ ਹੋ ਗਿਆ ਸੀ। ਸਵਰਗ ਅਤੇ ਨਰਕ ਬਾਰੇ ਬੜੇ ਸੁੰਦਰ ਵਿਚਾਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਉਹਨਾਂ ਦੇ ਬਚਨ ਮਿਲਦੇ ਨੇ। ਕਮ ਨਰਕ ਕਿਆ ਸਵਰਗ ਵਿਚਾਰਾ, ਸੰਤਨ ਦਊ ਰਾਤੇ, ਹਮ ਕਾਹੂ ਕੀ ਕਾਢ ਨਾ ਕਰਤੇ, ਆਪਣੇ ਗੁਰ ਪ੍ਰਸਾਦੇ, ਗੁਰੂ ਦੀ ਮਿਹਰ ਨਾਲ ਨਾ ਸਾਨੂੰ ਨਰਕਾਂ ਜਾਣ ਦਾ ਡਰ ਹੈ, ਨਾ ਸੁਰਗਾਂ ਦੀ ਇੱਛਾ ਜੇ। ਕਬੀਰ, ਸੁਰਗ ਨਰਕ ਤੇ ਮੈਂ ਰਹੇ ਹੋ, ਸਤਿਗੁਰ ਕੈ ਪ੍ਰਸਾਦ, ਚਰਨ ਕਮਲ ਕੀ ਮੌਜ ਮੋ ਰਹੋ ਅੰਤ ਯਾ ਰਿਆਜ, ਅਸੀਂ ਤਾਂ ਚਰਨ ਕਮਲਾਂ ਦੀ ਮੌਜ ਦੇ ਵਿੱਚ ਹਾਂ, ਉਸਦੀ ਯਾਦ ਵੀ ਜੁੜੇ ਹੋਏ ਹਾਂ। ਤੇ ਸੱਚਖੰਡ ਕਿਹੜਾ ਹੈ, ਸਵਰਗ ਕਿੱਥੇ ਹੈ? ਕਹੋ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਏ, ਜੇ ਸੱਚਖੰਡ ਜਾਣਾ ਦੇਖਣਾ ਸੰਗਤ ਹੀ ਸੱਚਖੰਡ, ਜੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਕੈਸੇ ਸੁੰਦਰ ਵਿਚਾਰਧਾਰਾ ਉਹਨਾਂ ਦੀ, ਉਹਨਾਂ ਦੀ ਬਾਣੀ ਦੇ ਦਰਸ਼ਨ ਕਰੋ। ਉਹਨਾਂ ਨੇ ਸਾਨੂੰ ਪਰਮਾਤਮਾ ਦੀ ਯਾਦ, ਬੰਦਗੀ ਅਤੇ ਸਿਮਰਨ ਦੇ ਨਾਲ ਜੋੜਿਆ, ਕੇਵਲ ਵਹਿਮਾਂ ਭਰਮਾਂ ਚੋਂ ਕੱਢ ਕੇ ਕੇਵਲ ਇੱਕ ਦੀ ਉਪਾਸਨਾ ਨਾਲ, ਇੱਕ ਦੀ ਯਾਦ ਦੇ ਨਾਲ ਜੋੜਨ ਲਈ ਕਿਹਾ ਬਾਰ ਬਾਰ। ਭਗਤ ਕਬੀਰ ਜਿਨ੍ਹਾਂ ਦਾ ਕੱਲ ਆਗਮਨ ਪੁਰਬ ਮਨਾਇਆ ਜਾ ਰਿਹਾ, ਜਦੋਂ ਕਿਸੇ ਨੇ ਪੁੱਛਿਆ ਸੁਖੀ ਜੀਵਨ ਦੀ ਕੋਈ ਨਿਸ਼ਾਨੀ ਦੱਸੋ, ਕਹਿੰਦੇ ਚਾਰ ਗੱਲਾਂ ਜਿਸ ਜੀਵਨ ਜਾਣ ਸਮਝੋ ਕਰ ਸਵਰਗ ਵਰਗਾ। ਘਰ ਵਾਲੀ ਪਤਨੀ ਸੀਲਵੰਤ ਹੋਵੇ, ਪਹਿਲਾ ਗੱਲ ਭਗਤ ਕਬੀਰ ਕਹਿੰਦੇ, ਮਿੱਠਾ ਸੁਭਾਅ ਹੋਵੇ, ਮਿੱਠਾ ਬੋਲਣ ਵਾਲੀ। ਤੇ ਸਵਰਗ ਵਰਗਾ ਜੀਵਨ ਜੇ ਖੁਸ਼ਹਾਲ ਜੀਵਨ ਪੁੱਛਿਆ
ਆਗਿਆਕਾਰੀ ਸੰਤਾਨ ਹੋਵੇ, ਬੱਚੇ ਮਾਤਾ ਪਿਤਾ ਦਾ ਕਹਿਣਾ ਮੰਨਣ, ਆਗਿਆ ਵਿੱਚ ਰਹਿਣ। ਤੇ ਤੀਸਰਾ, ਦੇਹ ਅਰੋਗਤਾ ਚਾਹੀਦੀ ਹੈ, ਸਰੀਰ ਤੰਦਰੁਸਤ ਹੋਣਾ ਚਾਹੀਦਾ। ਜੇ ਜੀਵਨ ਦੇ ਵਿੱਚ ਖੁਸ਼ੀਆਂ ਚਾਹੀਦੀਆਂ, ਰੋਗੀ ਨਹੀਂ ਹੋਵੇ। ਤੇ ਚੌਥਾ ਨੁਕਤਾ, ਭਗਤ ਕਬੀਰ ਕਹਿੰਦੇ ਨਿਰਵਾਹੀ ਤਨ ਹੋਣਾ ਚਾਹੀਦਾ, ਗੁਜ਼ਾਰੇ ਯੋਗਾ ਤਨ, ਕਿਸੇ ਦਾ ਕਰਜ਼ਾ ਨਾ ਦੇਣਾ ਹੋਵੇ, ਕਿ ਕੋਈ ਭਾਰ ਨਾ ਹੋਵੇ, ਕੇਵਲ ਲੋੜਾਂ ਪੂਰੀਆਂ ਕਰਨ ਯੋਗਾ ਤਨ। ਸਾਰੀ ਉਮਰ ਨਾਲ ਗਰੀਬੀ ਚ ਕੱਟੀ, ਅੱਧ ਦੀ ਗਰੀਬੀ ਦੇ ਵਿੱਚ, ਤੇ ਜੀਵਨ ਕੈਸਾ ਸੀ? ਕਿਸੇ ਨੇ ਕਿਹਾ ਕੋਈ ਜੁਗਤ ਦੱਸੋ ਜੀਵਨ ਦੀ। ਤੇ ਭਗਤ ਕਬੀਰ ਜੀ ਮਿੱਟੀ ਗੁੰਨ ਰਹੇ ਸੀ, ਆਪਣੀ ਪਤਨੀ ਨੂੰ ਕਹਿਣ ਲੱਗੇ, ਲੋਈ ਨੂੰ, ਕਹਿੰਦੇ ਦੇਸੀ ਘਿਓ ਲਿਆ, ਮਿੱਟੀ ਚ ਲਾਉਣਾ, ਸੱਤ ਬਚਨ। ਪੁੱਤਰ ਕਮਾਲੇ ਨੂੰ ਕਹਿਣ ਲੱਗੇ, ਮਿੱਟੀ ਦੇ ਵਿੱਚ ਦੇਸੀ ਘਿਓ ਲਾਉਣਾ, ਲੈ ਕੇ ਆ ਸੱਤ ਬਚਨ। ਬੇਟੀ ਕਮਾਲੀ ਨੂੰ ਕਹਿਣ ਲੱਗੇ, ਮਿੱਟੀ ਗੁੰਨ ਰਿਹਾ, ਦੇਸੀ ਘਿਓ ਲੈ ਕੇ ਆਉਣਾ, ਸੱਤ ਬਚਨ। ਕਹਿੰਦੇ ਇਹ ਹੈ ਸਫਲ ਸਫਲ ਜੀਵਨ ਦੀ ਜੁਗਤ। ਪਰਿਵਾਰ ਦੇ ਵਿੱਚ ਆਗਿਆਕਾਰੀ ਗੁਣ ਹੋਵੇ, ਸੱਤ ਬਚਨ ਵਾਲਾ ਗੁਣ ਹੋਵੇ, ਪਰਸਪਰ ਪਿਆਰ ਏਕਤਾ ਇਤਫਾਕ ਹੋਵੇ। ਜਿਸ ਪਰਿਵਾਰ ਦੇ ਵਿੱਚ ਇਹ ਹੈ, ਭਗਤ ਕਬੀਰ ਕਹਿੰਦੇ, ਉਸ ਤੋਂ ਵੱਧ ਸੁਖੀ ਪਰਿਵਾਰ ਕੋਈ ਨਹੀਂ। ਜੇ ਉਹ ਖੁਸ਼ਹਾਲ ਪਰਿਵਾਰ ਹੈ, ਸਾਡੇ ਜੀਵਨ ਚੋਂ ਇਹ ਕਦਰਾਂ ਕੀਮਤਾਂ ਅਲੋਪ ਹੋ ਗਈਆਂ। ਤੇ ਗੁਣਾਂ ਤੇ ਔਗੁਣਾਂ ਬਾਰੇ ਬੜੇ ਸੁੰਦਰ ਵਿਚਾਰ ਨੇ ਭਗਤ ਕਬੀਰ ਜੀ ਦੇ। ਕਬੀਰ, ਜਹਾਂ ਗਿਆਨ ਤੈ ਧਰਮ ਹੈ, ਜਹਾਂ ਝੂਠ ਤੈ ਪਾਪ। ਜਿੱਥੇ ਗਿਆਨ ਹੋਏਗਾ ਧਰਮ ਉੱਥੇ ਹੈ, ਤੇ ਜਿੱਥੇ ਝੂਠ ਹੈ ਉੱਥੇ ਪਾਪ ਹੈ। ਜਹਾਂ ਲੋਭ ਤੈ ਕਾਲ ਹੈ, ਜਹਾਂ ਖਿਮਾ ਤੈ ਆਪ। ਜਿੱਥੇ ਲੋਭ ਵਾਲੀ ਵਿਰਤੀ ਹੈ, ਆਤਮਕ ਮੌਤ ਮਰੇਗਾ ਬੰਦਾ, ਰਸਾਤਲ ਵਿੱਚ ਗਿਰੇਗਾ ਹੀ ਗਿਰੇਗਾ ਕਾਲ। ਤੇ ਜਿੱਥੇ ਖਿਮਾ ਦਾ ਗੁਣ ਹੈ, ਉੱਥੇ ਰੱਬ ਆ ਕੇ ਖੜਾ ਹੋ ਜਾਂਦਾ ਹੈ। ਜਹਾਂ ਖਿਮਾ ਤੈ ਆਪ। ਐਸੇ ਭਗਤ ਕਬੀਰ ਜੀ, ਜਿਨ੍ਹਾਂ ਦਾ ਕੱਲ ਆਗਮਨ ਪੁਰਬ ਹੈ, ਬਹੁਤ ਬਹੁਤ ਵਧਾਈਆਂ ਨੇ। ਔਰ ਉਹਨਾਂ ਦੇ ਉਚਾਰਨ ਕੀਤਾ ਸ਼ਬਦ ਹੈ, ਭਜੋ ਗੋਬਿੰਦ ਪੂਲ ਮਤ ਜਾਹੋ, ਮਾਨਸ ਜਨਮ ਕਾ ਇਹੀ।

Why? Why? Why? Why? Why? Why?

ਰਚਨਾ ਲੜੀਆਂ ਬੇਲੋੜੀ ਨਹੀਂ, ਇਸ ਦਾ ਕੋਈ ਨਾ ਕੋਈ ਮਕਸਦ ਹੈ। ਇਸ ਤੇ ਹੋਏ ਸੋ ਨਾ ਹੀ ਬੁਰਾ। ਇੱਕ ਜ਼ਿਮੀਦਾਰ ਖੇਤ ਵਿੱਚ ਬੀਜ ਸੁੱਟ ਰਿਹਾ ਹੈ ਤੇ ਉਸ ਤੇ ਸਵਾਲ ਕਰੀਏ, ਇਤਨੀ ਮਿਹਨਤ ਕਰ ਰਿਹਾ, ਕਹਿਣ ਲੱਗਿਆ ਦਾਣਾ ਮਿਲੇਗਾ ਘਰ ਵਿੱਚ ਖੁਸ਼ਹਾਲੀ ਆਏਗੀ। ਇੱਕ ਦੁਕਾਨਦਾਰ ਹੱਟੀ ਤੇ ਬੈਠਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੌਦਾ ਰੱਖ ਕੇ, ਤੇ ਦੁਕਾਨਦਾਰ ਤੇ ਸਵਾਲ ਕਰੀਏ ਤੈਨੂੰ ਮਿਲੇਗਾ ਕੀ, ਕਹਿਣ ਲੱਗਿਆ ਮੁਨਾਫਾ ਮਿਲੇਗਾ ਘਰ ਵਿੱਚ ਖੁਸ਼ਹਾਲੀ ਆਏਗੀ। ਤੇ ਪਰਮਾਤਮਾ ਨੇ ਸਾਨੂੰ 84 ਲੱਖ ਜੂਨਾਂ ਚ ਭਟਕਣ ਤੋਂ ਬਾਅਦ ਹੀਰੇ ਵਰਗਾ ਜਨਮ ਦਿੱਤਾ ਸੀ ਤੇ ਰੱਬ ਨੇ ਕਿਹਾ ਜਿਹੜਾ ਕੰਮ 84 ਲੱਖ ਜੂਨਾਂ ਚ ਨਹੀਂ ਹੋ ਸਕਿਆ ਇੱਕ ਵਾਰੀ ਦਿੱਤੀ ਹੈ, ਇਸ ਵਾਰੀ ਚ ਕਰ ਲੈ, ਮੇਰੇ ਤੱਕ ਪਹੁੰਚ ਜਾਏਗਾ। ਸਾਈਂ ਤੁਲਸੀਦਾਸ ਜੰਗਲ ਵਿੱਚ ਵਿਚਰ ਰਹੇ ਸੀ, ਸਾਹਮਣੇ ਇੱਕ ਹਾਥੀ ਆਇਆ, ਜਿਵੇਂ ਕਹਿ ਰਿਹਾ ਮੈਂ ਸੁੰਡ ਦੇ ਨਾਲ ਬ੍ਰਿਕਸ਼ਾਂ ਦੇ ਟਾਹਣੇ ਤੋੜ ਕੇ ਰੱਖ ਦੇਣਾ, ਇਹ ਕੰਮ ਕਰਕੇ ਦਿਖਾ। ਸਾਹਮਣੇ ਇੱਕ ਸ਼ੇਰ ਆਇਆ, ਪਬਗ ਮਾਰ ਕੇ ਕਹਿ ਰਿਹਾ ਮੈਂ ਪਬਗ ਮਾਰਦਾ, ਸਾਰੇ ਜਾਨਵਰ ਮੇਰੇ ਤੋਂ ਡਰਦੇ ਨੇ। ਜਦੋਂ ਹੰਸ ਸਾਹਮਣੇ ਆਇਆ, ਜਿਵੇਂ ਹੰਸ ਕਹਿ ਰਿਹਾ ਮੈਂ ਦੁੱਧ ਵਿੱਚ ਉਂਝ ਪਾਉਣਾ, ਦੁੱਧ ਅਤੇ ਪਾਣੀ ਅਲੱਗ ਹੋ ਜਾਂਦੇ ਨੇ, ਮੇਰੇ ਅੰਦਰ ਗੁਣ ਹੈ, ਤੂੰ ਮੈਨੂੰ ਇਹ ਗੁਣ ਦਿਖਾ ਕੇ ਦਿਖਾ। ਤੇ ਗਊ ਆਈ, ਕਾ ਪੱਠਾ ਖਾ ਕੇ ਮੈਂ ਦੁੱਧ ਦੇਣੀ ਹੈ। ਕੁੱਕਰ ਕਹਿਣ ਲੱਗਿਆ ਮੈਂ ਰਖਵਾਲੀ ਕਰਦਾ, ਤੇ ਸਾਈਂ ਤੁਲਸੀਦਾਸ ਕਹਿੰਦੇ ਸਾਰੇ ਕੰਮ 84 ਲੱਖ ਜੂਨਾਂ ਚ ਮੈਂ ਖੁਦ ਕਰ ਚੁੱਕਿਆ, ਹੁਣ ਮੈਨੂੰ ਲੋੜ ਨਹੀਂ, ਆਓ ਮੇਰੇ ਸਾਰੇ ਮੇਰੇ ਨਾਲ ਭਗਤੀ ਕਰੋ। ਸਾਰੇ ਜਾਨਵਰਾਂ ਨੇ ਸਿਰ ਚੁਕਾ ਦਿੱਤਾ, ਅਸੀਂ ਭਗਤੀ ਨਹੀਂ ਕਰ ਸਕਦੇ, ਤੇ ਸਾਨੂੰ ਭਾਗਾਂ ਕਰਕੇ ਇਹ ਜਨਮ ਮਿਲਿਆ ਬੰਦਗੀ ਦੇ ਲਈ। ਜੇ ਅਸੀਂ ਮਨੁੱਖਾ ਜਾਮਾ ਪ੍ਰਾਪਤ ਕਰਕੇ ਵੀ ਭਗਤੀ ਨਹੀਂ ਕਰ ਰਹੇ, ਪਸ਼ੂ ਪ੍ਰੇਤ ਮੁਗਤ ਤੇ ਬੁਰੀ ਦਿਸੇ ਨਾ ਬੂਝੇ ਸੀ ਜਿਹਨੇ ਸਿਰੀ, ਜਿਸ ਨੇ ਭੇਜਿਆ ਸੀ, ਜੇ ਅਸੀਂ ਉਸਦਾ ਨਾਮ ਨਹੀਂ ਲੈ ਰਹੇ, ਸ਼ੁਕਰਾਨਾ ਨਹੀਂ ਕਰ ਰਹੇ, ਕਹਿੰਦੇ ਪਸ਼ੂ ਤੇ ਪ੍ਰੇਤਾਂ ਨਾਲੋਂ ਵੀ ਅਸੀਂ ਮਾੜੇ ਹਾਂ, ਉਹਨਾਂ ਨਾਲੋਂ ਵੀ ਨੀਵੇਂ ਹਾਂ। ਬਾਬਾ ਕਬੀਰ ਜੀ ਦੇ ਬਚਨ ਨੇ, ਕਬੀਰ ਸਾਕਤ ਤੇ ਸੂਕਰ ਪਲਾ ਰੱਖ ਹੈ ਅੱਛਾ ਗਾਓ। ਸਾਕਤ ਕਹਿੰਦੇ ਰੱਬ ਨਾਲ ਟੁੱਟਿਆ ਬੰਦਾ, ਸੂਕਰ ਕਹਿੰਦੇ ਸੂਰ ਨੂੰ। ਪਿੰਡ ਦੇ ਵਿੱਚ ਰਹਿਣ ਵਾਲਾ ਸੂਰ ਇੱਕ ਟੁੱਟੇ ਹੋਏ ਮਨੁੱਖ ਨਾਲੋਂ ਚੰਗਾ, ਕਿਉਂਕਿ ਪਿੰਡ ਦੀ ਸਫਾਈ ਰੱਖਦਾ, ਗੰਦਗੀ ਸਾਫ ਕਰਦਾ। ਉਹ ਸਾਕਤ ਬੱਪਰਾ ਮਰ ਗਿਆ, ਕੋਈ ਨਾ ਲੈ ਨਾ, ਰੱਬ ਨਾਲੋਂ ਟੁੱਟਿਆ ਹੋਇਆ ਮਨਮੁਖ ਬੰਦਾ ਜਦੋਂ ਮੌਤ ਹੋਈ ਹੈ ਕੋਈ ਉਸਦਾ ਨਾਂ ਨਹੀਂ ਲੈਂਦਾ। ਕਬੀਰ ਵੈਸ਼ਨੋ ਕੀ ਕੁੱਕਰ ਪਲੀ ਸਾਕਤ ਕੀ ਬੁਰੀ ਮਾਂ, ਭਗਤ ਕਬੀਰ ਜੀ ਦੇ ਬਚਨ ਨੇ। ਕਹਿੰਦੇ ਭਗਤ ਦੇ ਰੱਖ ਘਰ ਵਿੱਚ ਰੱਖੀ ਹੋਈ ਕੁੱਤੀ 100 ਦਰਜੇ ਚੰਗੀ ਜੇ ਸਾਕਤ ਦੀ ਮਾਂ ਨਾਲੋਂ। ਉਹ ਨਿਤ ਸੁਣੈ ਹਰ ਨਾਮ ਜਸ, ਉਹ ਪਾਪ ਵਿਸਾਹਣ ਜਾਏ। ਭਗਤ ਦੇ ਘਰ ਵਿੱਚ ਰੱਖੀ ਕੁੱਤੀ ਨਿਤ ਭਗਤੀ ਦੇ ਨਾਲ ਜੁੜੀ ਹੈ, ਪਰਮਾਤਮਾ ਦਾ ਜਸ ਸੁਣਦੀ ਹੈ, ਇਹ ਸਾਕਤ ਦੀ ਮਾਂ ਬੁਰੀ ਹੈ। ਦੋ ਬੱਚੇ ਨੇ ਬਾਬਾ ਕਬੀਰ ਦੇ ਅੰਦਰ ਕੰਬਣੀ ਛਿੜਦੀ ਜੇ ਭਗਤੀ ਬਾਰੇ ਉਹਨਾਂ ਕਿਹਾ। ਕਬੀਰ ਜੈ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮੈਂ ਤਾਰੀ। ਬਾਬਾ ਕਬੀਰ ਕਹਿੰਦੇ ਜਿਸ ਕੁਲ ਦੇ ਵਿੱਚ ਬੱਚੇ ਨੇ ਪਰਮਾਤਮਾ ਦੀ ਬੰਦਗੀ ਨਹੀਂ ਕੀਤੀ, ਮਾਂ ਨੂੰ ਵਿਧਵਾ ਹੋ ਜਾਣਾ ਚਾਹੀਦਾ ਸੀ, ਕੀ ਲੋੜ ਸੀ ਐਸੀ ਜਨਮ ਦੇਣ ਦੀ, ਉਸਨੂੰ ਆਪਣਾ ਨੂਰ ਗਵਾਇਆ, ਮਾਂ ਦਾ ਫਰਜ਼ ਸੀ ਇਹ। ਇਹਨਾਂ ਮੁਲਕਾਂ 'ਚ ਸਾਨੂੰ ਆਰੰਭ ਤੋਂ ਹੀ ਬੱਚਿਆਂ ਨੂੰ ਗੁਰਮੁਖੀ ਸਿਖਾਉਣੀ ਪਏਗੀ, ਪੰਜਾਬੀ ਬੋਲਣੀ ਮਦਰ ਲੈਂਗੁਏਜ ਜੋੜਨੀ ਪਏਗੀ, ਮੂਲ ਮੰਤਰ ਗੁਰਮੰਤਰ ਦ੍ਰਿੜ ਕਰਾਉਣਾ ਪਏਗਾ, 35 ਅੱਖਰ ਹਰ ਘਰ ਦੇ 'ਚ ਫੱਟੀ ਹੋਣੀ ਚਾਹੀਦੀ ਹੈ। ਆਪਣਾ ਵਿਰਸਾ ਆਪਣਾ ਇਤਿਹਾਸ ਬੱਚਿਆਂ ਨੂੰ ਜੋੜ ਕੇ ਰੱਖਾਂਗੇ ਫਿਰ ਪਨੀਰੀ ਅੱਗੇ, ਨਹੀਂ ਤਾਂ ਗੋਰਿਆਂ ਦੇ ਕਲਚਰ ਵਿੱਚ ਰਹਿ ਕੇ ਉਹੀ ਕਲਚਰ ਅਡੋਪਟ ਕਰਨਗੇ ਬੱਚੇ, ਹੱਥੋਂ ਨਿਕਲ ਰਹੇ ਨੇ ਸਾਡੇ। ਮੈਂ ਦੇਖ ਰਿਹਾ ਮੈਜੋਰਟੀ ਨੌਜਵਾਨ ਪੀੜ੍ਹੀ ਇੱਥੇ ਆਉਂਦਿਆਂ ਪਹਿਲਾਂ ਸਭ ਨਾਲੋਂ ਵਾਲ ਕਟਾਉਂਦੇ ਹਨ, ਪੈੜੀ ਸੰਗਤ ਮਿਲ ਜਾਵੇ ਫਿਰ ਨਸ਼ਿਆਂ ਵਿੱਚ ਧਰਤੂਖ ਹੋ ਕੇ ਜੀਵਨ ਦੇ ਰਾਹ ਤੋਂ ਪੜੇ, ਮਾਪੇ ਫਿਰ ਭੁੱਬਾਂ ਮਾਰ ਮਾਰ ਆਉਂਦੇ ਨੇ, ਕਿਉਂਕਿ ਆਰੰਭ ਤੋਂ ਹੀ ਬੱਚਿਆਂ ਦੇ ਅੰਦਰ ਗੁਰਮਤ ਦਾ ਬੀਜ ਨਹੀਂ ਸੀ ਬੋਇਆ, ਉਹਨਾਂ ਨੇ ਟਾਈਮ ਨਹੀਂ ਕੱਢਿਆ ਬੱਚਿਆਂ ਲਈ। ਅਸੀਂ 15 ਮਿੰਟ ਵੀ ਬੱਚਿਆਂ ਕੋਲ ਬੈਠ ਕੇ ਕੁਝ ਸਾਖੀ ਸੁਣਾਉਂਦੇ, ਕੋਈ ਉਸਨੂੰ ਇਤਿਹਾਸ ਦੱਸਦੇ ਆਪਣਾ। ਜੇ ਨਰ ਰਾਮ ਭਗਤ ਨੀ ਸਾਧੀ, ਜਨਮਤ ਕਸ ਨਾ ਮੂਹ ਅਪਰਾਧੀ। ਬਾਬਾ ਕਬੀਰ ਜੀ ਦੇ ਬਚਨ ਨੇ, ਕੰਬਣੀ ਛਿੜਦੀ ਜੇ ਜਿਸ ਮਨੁੱਖ ਨੇ ਮਨੁੱਖਾ ਜਨਮ ਤਪ ਕਰਕੇ ਭਗਤੀ ਨਹੀਂ ਕੀਤੀ, ਪਾਪੀ ਜਮਦਿਆਂ ਤੋਂ ਨਹੀਂ ਮਰ ਗਿਆ। ਕਹਿੰਦੇ ਪਾਪੀ ਨੂੰ ਜਨਮ ਦੇਣ ਦਾ ਵੀ ਕੀ ਅਧਿਕਾਰ ਸੀ, ਜਨਮਤ ਕਸ ਨਾ ਮੂਹ ਅਪਰਾਧੀ, ਪਾਪੀ ਕਿਹਾ ਉਸਨੂੰ। ਧੰਨ ਗੁਰੂ ਤੇਗ ਬਹਾਦਰ ਸਾਹਿਬ ਭਗਤੀ ਬਾਰੇ ਕਹਿੰਦੇ ਨੇ, ਸ਼ਬਦ ਦੇ ਅੰਦਰ ਸਾਰਾ ਨਿਚੋੜ ਬਾਬਾ ਕਬੀਰ ਜੀ ਭਗਤੀ ਬਾਰੇ ਪ੍ਰੇਰਣਾ ਦੇ ਰਹੇ ਨੇ, ਸਿਮਣ ਬਾਰੇ ਪ੍ਰੇਰਣਾ ਕਰ ਰਹੇ ਨੇ। ਏਕ ਭਗਤ ਭਗਵਾਨ ਜਿਹੇ ਪ੍ਰਾਣੀ ਕੇ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਸੂਰ ਅਤੇ ਕੁੱਤੇ ਦੀ ਤਰ੍ਹਾਂ
ਧੰਨ ਗੁਰੂ ਤੇਗ ਪਾਤਸ਼ਾਹ ਜੇ ਮਨੁੱਖਾ ਜਨਮ ਪ੍ਰਾਪਤ ਕਰਕੇ ਅਸੀਂ ਭਗਤੀ ਨਹੀਂ ਕਰ ਰਹੇ, ਬੰਦਗੀ ਨਹੀਂ ਕਰ ਰਹੇ। ਘੱਟੋ ਘੱਟ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਖੰਨੇ ਵਾਲੇ ਕਹਿੰਦੇ 15 ਮਿੰਟ ਸਵੇਰ ਦੇ ਟਾਈਮ ਵਾਹਿਗੁਰੂ ਸਿਮਰਨ ਕਰੀਏ, 15 ਮਿੰਟ ਰਾਤ ਨੂੰ ਇਹ ਨੇਮ ਬਣਾ ਲਓ। ਰਸਤੇ ਪੈਂਡੇ ਜਾਂਦੇ ਆ, ਭਾਈ ਸਾਹਿਬ ਕਹਿੰਦੇ ਕੇਵਲ ਵਾਹਿਗੁਰੂ ਜਪਦੇ ਜਾਣਾ, ਵਾਹਿਗੁਰੂ ਜਪਦੇ ਜਾਣਾ, ਇਹ ਸੰਚਨ ਹੁੰਦਾ ਜਾਏਗਾ। ਇਸੇ ਪਾਏ ਹੋਏ ਬੀਜ ਨੇ ਤੁਹਾਨੂੰ ਅੱਗੇ ਜਾ ਕੇ ਫਲ ਦੇਣੇ ਹਨ, ਸੁੱਖ ਦੇਣੇ ਨੇ। ਸੱਤਾਂ ਬਾਣੀਆਂ ਦਾ ਨਿਤਨੇਮ ਭਾਈ ਸਾਹਿਬ ਕਹਿੰਦੇ ਲਾਜ਼ਮੀ ਹੈ, ਗੁਰੂ ਨਾਲ ਸਾਂਝ ਪਏਗੀ ਨਿਤਨੇਮ ਕਰਕੇ, ਸਹਿਜ ਪਾਠ ਕਰਨਾ ਪਏਗਾ। ਜਿੰਨੇ ਬੱਚੇ ਨੇ, ਜਿੰਨੇ ਘਰ ਦੇ ਮੈਂਬਰ ਨੇ, ਚਰਨੀ ਲੱਗੋ, ਧੰਨ ਗੁਰੂ ਗ੍ਰੰਥ ਸਾਹਿਬ ਤੋਂ ਆਪਣਾ ਸਹਿਜ ਪਾਠ ਆਰੰਭ ਕਰੋ। 4 ਰੰਗ ਰੋਜ਼ਾਨਾ ਕਰੋਗੇ, 15 ਮਿੰਟ ਲੱਗਦੇ ਨੇ, ਸਾਲ ਵਿੱਚ ਇੱਕ ਸਹਿਜ ਪਾਠ ਦਾ ਭੋਗ ਪੈਂਦਾ। ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਦਿਆਂ, ਜੇ ਤੁਸੀਂ ਰੋਜ਼ਾਨਾ ਸਹਿਜ ਪਾਠ ਨਾਲ ਜੁੜ ਗਏ, ਤੁਹਾਡੇ ਘਰਾਂ 'ਚੋਂ ਦੁੱਖ ਅਤੇ ਕਲੇਸ਼ ਆਪਣੇ ਆਪ ਜਾਣਗੇ, ਤੁਹਾਨੂੰ ਕਹਿਣ ਦੀ ਲੋੜ ਨਹੀਂ ਜੇ ਪੈਣੀ। ਸਹਿਜ ਪਾਠ ਦਾ ਇਤਨਾ ਮਹੱਤਵ ਹੈ, ਬੰਦਗੀ ਨਾਲ ਜੁੜੀਏ, ਭਗਤੀ ਨਾਲ ਜੁੜੀਏ। ਸਤਿਗੁਰਾਂ ਨੇ ਬਾਰ ਬਖਸ਼ਿਸ਼ ਕੀਤੀ ਜੋ 22 ਤਰੀਕ ਤੋਂ ਲਗਾਤਾਰ ਅੱਜ ਤੱਕ ਸਵੇਰੇ ਅਤੇ ਸ਼ਾਮ ਆਪ ਸੰਗਤਾਂ ਨੇ ਮਾਣ ਅਤੇ ਪਿਆਰ ਦਿੱਤਾ ਹੈ। ਦਾਸ ਪਾਤ ਸ਼ਬਦ ਨਹੀਂ ਹਨ। ਸਨਮਾਨ ਜੋ ਸਰਦਾਰ ਹਰਪਾਲ ਸਿੰਘ ਜੀ ਮੁੱਖ ਸੇਵਾਦਾਰ, ਸਨਮਾਨ ਜੋ ਸਰਦਾਰ ਦਲਜੀਤ ਸਿੰਘ ਜੀ ਸੈਕਟਰੀ, ਬੈਠੇ ਸੀ ਅਸੀਂ ਵਿਚਾਰਾਂ ਕਰ ਰਹੇ ਸੀ, ਕੁਛ ਮਹੀਨਿਆਂ ਦੇ ਵਿੱਚ ਹੀ ਸਾਰੇ ਕਰਜ਼ੇ ਉਤਰ ਗਏ। ਆਪ ਸੰਗਤਾਂ ਨੇ ਸਹਿਯੋਗ ਦਿੱਤਾ, ਇਤਨੀਆਂ ਸੇਵਾਵਾਂ ਵਡੋਲੀਆਂ। ਕੋਈ ਭਾਵਨਾ ਦੇ ਨਾਲ ਸੇਵਾ ਕਰੇ। ਸਰਦਾਰ ਹਰਪਾਲ ਸਿੰਘ ਜੀ ਜੋ ਪ੍ਰਧਾਨ ਚੁਣੇ ਨੇ, ਆਪ ਜੀ ਨੇ ਲੰਗਰ ਵੀ ਜੂਠੇ ਬਰਤਨ ਮਾਂਜਦੇ ਅਕਸਰ ਦੇਖੋਗੇ ਤੁਹਾਨੂੰ, ਸੇਵਾ ਵਿੱਚੋਂ ਹੀ ਇਹ ਸਾਰੇ ਫਲ ਨਿਕਲਦੇ ਨੇ। ਗੁਰੂ ਕਿਰਪਾ ਕਰੇ, ਪ੍ਰਬੰਧਕ ਕਮੇਟੀ ਨੂੰ ਆਪ ਸਾਰੀਆਂ ਸੰਗਤਾਂ ਨੂੰ ਅੰਮ੍ਰਿਤ ਵੇਲਾ ਬਖਸ਼ਣ, ਅੰਮ੍ਰਿਤ ਦੀ ਦਾਤ ਬਖਸ਼ਣ। ਜੋ ਗੁਰਮਤਿ ਪ੍ਰਚਾਰ ਦੌਰੇ ਦੀ ਸਮਾਪਤੀ ਅੱਜ 4 ਤਰੀਕ ਨੂੰ ਇਸ ਪਾਵਨ ਸਥਾਨ 'ਤੇ ਬੁੱਧਵਾਰ ਸਵੇਰੇ 7 ਵਜੇ ਗੈਲਰੀ ਵਿੱਚ ਮਹਾਨ ਅੰਮ੍ਰਿਤ ਸੰਚਾਰ ਹੋਣਗੇ। ਇਹਨਾਂ ਸਾਰੇ ਸਮਾਗਮਾਂ ਦੀ ਆਊਟਪੁੱਟ ਰਿਜ਼ਲਟ 4 ਤਰੀਕ ਨੂੰ ਨਿਕਲਣਾ। ਕਿਤਨਿਆਂ ਨੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕੀਤੀ, ਕਿਤਨਿਆਂ ਨੇ ਅੰਮ੍ਰਿਤ ਵੇਲਾ ਸੰਭਾਲਿਆ, ਕਿਤਨਿਆਂ ਨੇ ਕੇਸਾਂ ਦੀ ਬੇਦ ਵਿੱਚ ਛੱਡ ਕੇ ਸਾਬਰ ਸੂਰਤ ਹੋਏ, ਕਿਤਨਿਆਂ ਨੇ ਨਸ਼ਾ ਛੱਡਿਆ, ਕਿਤਨੇ ਸੰਗਤ ਵਿੱਚ ਆਉਣ ਲੱਗ ਪਏ। ਕੋਈ ਬਦਲਾਅ ਤਾਂ ਆਏ ਨਾ, ਅਸਲ ਵਿੱਚ ਆਊਟਪੁੱਟ ਹੁੰਦੀ ਹੈ। ਭਾਈ ਸਾਹਿਬ ਕਹਿੰਦੇ ਗੁਰਮਤਿ ਸਮਾਗਮ ਤੋਂ ਬਾਅਦ ਅਨੈਲਿਸਿਸ ਕਰਿਆ ਕਰੋ, ਘਰ ਵਾਪਸੀ ਕਿਤਨਿਆਂ ਦੀ ਹੋਈ ਹੈ, ਕਿਤਨਿਆਂ ਨੇ ਆਪਣਾ ਜੀਵਨ ਦੀ ਰੂਪ ਰੇਖਾ, ਆਪਣੇ ਜੀਵਨ ਦਾ ਸ਼ਡਿਊਲ ਬਦਲਿਆ ਹੈ। ਅਤੇ ਸਾਰਿਆਂ ਨੇ 4 ਤਰੀਕ ਨੂੰ ਕੇਸ਼ ਇਸ਼ਨਾਨ ਕਰਕੇ ਸਵੇਰੇ 7 ਵਜੇ ਇਸ ਪਾਵਨ ਸਥਾਨ 'ਤੇ ਪਹੁੰਚਣਾ। ਕਕਾਰਾਂ ਦੀ ਸੇਵਾ ਸਥਾਨ ਵੱਲੋਂ ਫਰੀ ਹੁੰਦੀ ਹੈ। ਗੁਰੂ ਵਾਲੇ ਬਣੀਏ, ਹੋਈਆਂ ਫੁੱਲਾਂ ਦੀ ਖਿਮਾ ਅੱਗੇ ਵਾਸਤੇ ਸੀਸ ਬਖਸ਼ਣੀ। ਕਈ ਗੁਰਮੁਖ ਪਿਆਰੇ ਸ਼ਬਦ ਕੀਰਤਨ ਦੇ ਸਤਿਕਾਰ ਵਜੋਂ ਮਾਇਆ ਪੇਟਾ ਕਰ ਗਏ। ਸਤਿਗੁਰੂ ਨਾਮਦਾਨ ਬਖਸ਼ੇ ਨੇ ਸਾਰੀ ਸੇਵਾ ਪੰਥ ਰਤਨ ਭਾਈ ਸਾਹਿਬ ਭਾਈ ਸੁਰੇਸ਼ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਵੱਲੋਂ, ਜੋ ਮਨੁੱਖਤਾ ਦੀ ਸੇਵਾ ਲਈ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ ਆਈ ਹੋਸਪਿਟਲ ਸੋਹਾਣਾ ਵਿਖੇ ਆਰੰਭ ਹੋਇਆ। ਅੱਜ ਗੁਰੂ ਕਿਰਪਾ ਨਾਲ 400 ਬੈੱਡ ਦਾ ਮਲਟੀ ਸੁਪਰ ਸਪੈਸ਼ਲਿਟੀ ਹੋਸਪਿਟਲ ਬਣ ਚੁੱਕਿਆ, ਜਿੱਥੇ ਭਾਈ ਸਾਹਿਬ ਦਾ ਇੱਕੋ ਹੀ ਸੰਕਲਪ ਸੀ, ਜਿਹੜੇ ਅਦਾ ਕਰ ਸਕਦੇ ਨੇ ਜ਼ਰੂਰ ਅਦਾ ਕਰਿਓ, ਗਰੀਬ ਅਤੇ ਲੋੜਵੰਦ ਮੰਜਾਂ ਲਈ ਫਰੀ ਇਲਾਜ ਮੁਹੱਈਆ ਕੀਤਾ ਜਾਏਗਾ। ਭਾਈ ਸਾਹਿਬ ਦਾ ਸੁਪਨਾ ਸਾਕਾਰ ਹੋਇਆ। 4 ਸਾਲ ਪਹਿਲਾਂ ਗੁਰਦੁਆਰਾ ਗੁਰਸ਼ਰਦ ਪ੍ਰਕਾਸ਼ ਕਾਲਾ ਸੁਸਾਣਾ ਦੇ ਕੰਪਲੈਕਸ ਦੇ ਅੰਦਰ 200 ਬੈੱਡ ਦਾ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੇਵਾ ਹਸਪਤਾਲ ਆਰੰਭ ਹੋ ਚੁੱਕਿਆ ਹੈ, ਜਿੱਥੇ ਕੋਈ ਕੈਸ਼ ਕਾਊਂਟਰ ਨਹੀਂ। ਜੇ ਜਿਨ੍ਹਾਂ ਦੀ ਸਾਲਾਨਾ ਇਨਕਮ 1.5 ਲੱਖ ਹੈ, ਪੀਲਾ ਕਾਰਡ ਹੈ, ਕਹਿੰਦੇ ਟੋਟਲੀ ਅੱਖਾਂ ਦੇ ਆਪਰੇਸ਼ਨ ਫਰੀ ਹੁੰਦੇ ਨੇ, 40 ਤੋਂ ਉੱਪਰ ਡੈਸ ਗੁਰੂ ਕਿਰਪਾ ਨਾਲ ਫਰੀ ਹੁੰਦੇ ਨੇ, ਦਵਾਈਆਂ ਫਰੀ ਦਿੱਤੀਆਂ ਜਾਂਦੀਆਂ, ਲੈਬੋਰਟਰੀ ਟੈਸਟ ਅਨੇਕਾਂ, ਮੈਡੀਕਲ ਫੈਸਿਲਿਟੀ, 1 ਪੈਸਾ ਕਿਸੇ ਨੂੰ ਦੇਣ ਦੀ ਲੋੜ ਨਹੀਂ। ਆਪ ਜੀ ਦੇ ਦਿੱਤੇ ਤੋਂ ਸੰਬੰਧ ਵਿੱਚੋਂ 50 ਲੱਖ ਤੋਂ ਉੱਪਰ ਉੱਥੇ ਗਰੀਬਾਂ ਅਤੇ ਲੋੜਵੰਦਾਂ ਦੀ ਚੈਰਿਟੀ 'ਤੇ ਲੱਗਦਾ। ਦਾਸ ਨੂੰ ਕੇਵਲ ਆਪ ਜੀ ਦੀ ਅਸੀਸ, ਮਿਹਰ ਭਰਿਆ ਸਿਰ ਅਤੇ ਹੱਥ, ਅੰਮ੍ਰਿਤ ਦ੍ਰਿਸ਼ਟੀ, ਜੋ ਸਮਾਨ ਪਵਿੱਤਰ ਆਤਮਾ ਨੇ ਇਸ ਸੇਵਾ ਅਤੇ ਸਿਮਰਨ ਦੀ ਲਹਿਰ ਚਲਾਈ, ਧੰਨ ਗੁਰੂ ਗ੍ਰੰਥ ਸਾਹਿਬ ਦੀ ਸੋਚ ਨੂੰ ਅਪਣਾ ਕੇ ਅਸੀਂ ਆਪਣਾ ਜੀਵਨ ਸਫਲ ਕਰ ਸਕੀਏ ਜੀ। ਸਵੇਰੇ ਕਿਉਂਕਿ ਦਾਸ ਦੀ 7:30 ਵਜੇ ਟੋਰਾਂਟੋ ਦੀ ਫਲਾਈਟ ਹੈ, ਉੱਥੇ ਵੀ ਆਪ ਜੀ ਨੇ ਅਸੀਸਾਂ ਦੇ ਕੇ ਭੇਜਣੀਆਂ। ਸਵੇਰ ਅਤੇ ਸ਼ਾਮ ਨੂੰ ਗੁਰਦੁਆਰਾ ਗੋਲਡ ਰੋਡ ਅੰਮ੍ਰਿਤਸਰ ਵਿਖੇ 1 ਤਰੀਕ ਤੋਂ 14 ਜੁਲਾਈ ਤੱਕ ਅੰਮ੍ਰਿਤ ਵੇਲੇ 5 ਵਜੇ ਤੋਂ 6:15 ਉੱਤੇ ਰੋਜ਼ਾਨਾ ਸਿਮਰ ਸਾਧਨਾ ਹੋਣਗੇ, ਅਤੇ ਰਾਤ ਦੇ ਅਲੱਗ ਅਲੱਗ ਗੁਰਸਥਾਨਾਂ ਵਿਖੇ ਕੀਰਤਨਾਂ 'ਚ ਸਮਾਗਮ ਹੋਏਗੀ। ਆਪ ਜੀ ਦੀ ਅਸੀਸ, ਆਪ ਜੀ ਦੀ ਮਿਹਰ ਜਥੇ ਨੂੰ ਸਤਿਗੁਰੂ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਿਸ਼ ਕਰਨ, ਹਉਮੈ ਤੋਂ ਬਚਾ ਕੇ ਅੰਤਿਮ ਸਾਸਾਂ ਤੱਕ ਆਪਣੀ ਸੇਵਾ ਆਪ ਲੈਂਦੇ ਰਹਿਣ ਜੀ। ਆਓ ਅਨੰਦ ਸਾਹਿਬ ਜੀ ਦਾ ਪਾਠ ਕਰਨ ਤੋਂ। ਰਾਮ ਕਲੀ ਮਹਿਲਾ ਤੀਜਾ ਨੰਦ ਕੋ ਓਮਕਾਰ ਸਤਿਗੁਰ ਪ੍ਰਸਾਦ।

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਦਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਕਿਰਪਾਲਤਾ ਦਾ ਸਦਕਾ ਸੰਧਿਆ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾ ਅੰਦਰ ਆਰਤੀ ਆਰਤਾ ਸ਼ਬਦ ਕੀਰਤਨ ਇਤਿਹਾਸਕ ਵਿਚਾਰਾਂ ਛੇ ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੇ ਜਾਪ ਹੋਏ ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਤੋਂ ਬੇਅੰਤ ਭੁੱਲਾਂ ਹੋਈਆਂ ਹਨ ਮਹਾਰਾਜ ਅਸੀਂ ਖਤੇ ਬਹੁਤ ਕਮਾਵ ਦੇ ਅੰਤ ਨਾ ਪਾਰਾਵਾਰ ਹਰ ਕਿਰਪਾ ਕਰਕੇ ਬਖਸ਼ ਲੈ ਹੋ ਹਉ ਪਾਪੀ ਵੱਡ ਗੁਨਹਗਾਰ ਅੰਤਰਜਾਮੀ ਦਾਤਾ ਜੀ ਆਪ ਜੀ ਨੇ ਬਖਸ਼ ਲੈਣਾ ਬਖਸ਼ ਲੈਣਾ ਬਖਸ਼ ਲੈਣਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਦਾ ਫਲਾ ਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸਮੁੱਚੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ
ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਜੋੜੀ ਰੱਖਣਾ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਦੀਰਘ ਆਰਬਲਾ ਵਿਦਿਆ ਦੀ ਦਾਤ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ, ਜੀਵਨ ਦੇ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਆਪ ਜੀ ਨੇ ਤਰੱਕੀ ਬਖਸ਼ਿਸ਼ ਕਰਨੀ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਦੇ ਮਹਾਂਵਾਕਾਂ ਅਨੁਸਾਰ ਸਭ ਦੀਆਂ ਹੀ ਝੋਲੀਆਂ ਭਰ ਕੇ ਨਿਵਾਜਣਾ, ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ, ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਦੋਹਰਾ ਆਗਿਆ ਭਈ ਅਕਾਲ ਕੀ, ਤਬੇ ਚਲਾਏ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲਿਓ ਚਾਹੈ ਖੋਜ ਸ਼ਬਦ ਮੈਂ।

ਸਤਨਾਮ ਸ੍ਰੀ ਵਾਹਿਗੁਰੂ ਜੀ। ਸਾਥ ਨਾ ਚਾਲੈ ਬਿਨ ਭਜਨਾ, ਵਿਕਿਆ ਸਗਲੀ ਚਾਰਾ।

ਲੋਕ ਚੈ ਸਾਧੂ ਕੋ ਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂ ਨ ਛੁੱਟ ਹੈ ਨਿਟ ਨ ਜਾਈਓ ਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤ ਬੋ ਚਿਤ।

ਸਤਿਗੁਰ ਪ੍ਰਸਾਦ ਜੈਕਾਰ ਕੀਰਤਾ ਕੀਏ ਕਰਤੇ ਕਾ ਹੋਈ ਵਿਚਾਰ ਤਿਤ ਕਰ ਗਾਵੁ ਸੋਹਿਲਾ ਸਿਵਰਿਹੁ ਸਿਜਣਹਾਰ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰਿ ਚਿਤ।

ਨਾਨਕ ਸੇ ਦੇਹ ਆਵਨ ਰਾਗਾ ਸਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੇ ਕਰ ਕਰ ਤੇ ਕੀਰਤ ਹੋਏ ਸੋ ਘਰ ਰੱਖ ਵੰਡਾਈ ਤੋਏ ਰਹਾ ਵਿਸ਼ਵ ਚਸਿਆ ਘੜੀਆ ਪਹਿਰਾ ਤੇਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰ ਦੇ ਕੇ ਕੀਤੇ ਵੇਸ ਰਤਨ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਤਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ।

ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤਿ ਸੁਭਾਵੇ ਸੁਵਾਰਤੀ ਹੋਏ। ਹਰ ਚਰਨ ਕਵਲ ਮੁਕਰੰਦ ਲੋਭਤ ਮਨੋ, ਅਨੰਦ ਨ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰੰ ਕੋ, ਹੋਏ ਜਾਤ ਤੇਰੇ ਨਾਏ ਵਾਸਾ। ਰਗ ਗੌੜੀ ਪੂਰੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਭਰਿਆ ਮਿਲ ਸਾਧੂ ਕੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਾ ਡੰਡੋਤ ਪੁਨ ਵੱਡਾ ਹੈ। ਰਹਾਉ ਸਾਖਤ ਹਾਰਾ ਸਾਧ ਨਾ ਜਾਣਿਆ, ਤਿਨੇ ਅੰਤਰ ਹੋਮੇ ਕੰਡਾ ਹੈ। ਜਿਉ ਜਿਉ ਚਲਹਿ ਚੁਬੈ ਦੁਖ ਪਾਵ ਹੈ, ਜਮਕਾਲ ਸਹ ਹੈ ਸੇ ਡੰਡਾ ਹੈ। ਹਰ ਜਨ ਹਰ ਹਰ ਨਾਮ ਸੁਮਾਣੇ, ਦੁਖ ਜਨ ਮਨ ਭਵ ਖੰਡਾ ਹੈ। ਅਵਨਾਸੀ ਪੁਰਖ ਪਾਇਆ ਪਰ

ਵੇਲਾ ਈਹਾ ਖਾੜ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਔਤ ਘਟੇ ਦਿਨ ਸੋ ਰਹਿਣਾਰੇ ਮਨ ਗੁਰਮਿਲ ਕਾ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਈ ਪੀ ਆਵੈ ਇਹੋ ਰਸ ਅਕਾਤਕਤਾ ਦਿਨ ਜਾਨੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧ ਆਗੈ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਅਰਦਾਸ ਇੱਕ ਓਅੰਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਸ੍ਰੀ ਭਗਉਤੀ ਜੀ ਸਹਾਇ ਵਾਰ, ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀ, ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰਾਉ, ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ, ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਈ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਈ ਸਹਾਏ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਜੀ ਆਪ ਜੀ ਦੇ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ। ਸਮੁੱਚੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਸੁਖ ਆਸਣਾਂ ਦੀ ਸੇਵਾ ਹੋਈ ਹੈ, ਨਾਲ ਨਾਲ ਸੋਹਿਲਾ ਸਾਹਿਬ ਜੀ ਦੇ ਜਾਪ ਹੋਏ ਹਨ, ਬਾਣੀ ਪੜ੍ਹਦਿਆਂ ਤੋਂ ਸੇਵਾ ਕਰਦਿਆਂ ਤੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ, ਸਭ ਨੂੰ ਆਪਣੇ ਦਰੋਂ ਘਰੋਂ ਤਰੁੱਠ ਕੇ ਨਾਮ ਦਾ ਰੰਗ, ਸਾਧੂਆਂ ਦਾ ਸੰਗ, ਨਿਸ਼ਚੈ ਅਭੰਗ ਦੀ ਦਾਤ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ। ਚਾਰ ਪਹਿਰ ਦਿਹਾੜਾ ਆਪ ਜੀ ਦੇ ਭਾਣੇ ਅੰਦਰ ਬਤੀਤ ਹੋਇਆ ਹੈ, ਆਈ ਰਹਿਣ ਆਪਣੇ ਭਾਣੇ ਅੰਦਰ ਬਤੀਤ ਕਰਵਾਉਣੀ, ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਿਸ਼ ਕਰਨੇ ਅਤੇ ਨਿਤ ਨੇਮ ਦੀਆਂ ਦਾਤਾਂ ਦੇ ਨਾਲ ਆਪ ਜੀ ਨੇ ਨਿਵਾਜਣਾ। ਸਤਿਗੁਰੂ ਜੀ ਆਪ ਜੀ ਦੇ ਸੁਖ ਆਸਣ ਤਿਆਰ ਹਨ, ਕਿਰਪਾ ਕਰੋ, ਆਪ ਆਪਣੇ ਸੁਖ ਆਸਣਾਂ ਤੇ ਬਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਫਿਰ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇਣ ਦੀ ਕਿਰਪਾਲਤਾ ਕਰਨੀ ਜੀ। ਆਪਣੇ ਤਖਤਾਂ ਤੋਂ ਨਿੱਜ ਆਸਣਾਂ ਨੂੰ ਜਾਣ ਲਈ ਚਾਲਾ ਪਾਉਣ ਦੀ ਆਗਿਆ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Gat gat garak da beni alo da beten tan baba dip den de manu ba ve.
1: Gat gat beni alo da beten tan si gül kovete den manu ba ve.
2: ਚਕਾਰਾ ਕੇ ਜਾਵਨੇ ਆਲੋ ਜਾਵੇ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ
3: ਤਾਂ ਤਾਂ ਬੁਬੇ ਦੇ ਮਨ ਨੂੰ ਪਾਵੇ
4: ਬੋਲੇ ਸੋਨੇ ਹਾਲ ਬੋਲੇ ਸੋਨੇ ਹਾਲ
1: ਬੋਲੇ ਸੋਨੇ ਹਾਲ
2: ਕੱਟ ਕੇ ਚਕਾਰਾ ਨੇ ਹਾਲ ਜਾਵੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨ ਨੂੰ ਪਾਵੇ
4: ਕਰਕ ਜਾਵੇ ਨੇ ਆਲੋ ਜਾਵੇ ਤਾਂ ਦਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ
2: ਬੋਲੇ ਸੋਹਣੇ ਹਾਲ
5: ਦੇਗ ਤੇਗ ਦੇਗ ਤੇਗ ਪੰਥ ਕੀ ਰਾਜ ਕਰੇਗਾ ਝੂਲ ਤੇ ਨਿਸ਼ਾਨ ਰਹੇ ਲਾਗ ਤੇ ਦੀਵਾਨ ਰਹੇ

0: ਤੇਰ ਵਸ ਤੇਰਾ ਘਰ ਭਲਾ
1: ਤੇਰੇ ਘਰ ਆਨੰਦ ਵਧਾਈ।

ਗਾਦ ਸੱਚ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਏ ਤਾਇਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ

ਕੀਹ ਗਾਵੇ ਕੋ ਜੀ ਲੈ ਫਿਰ ਦੀਹ ਗਾਵੇ ਕੋ ਜਾਪੇ ਦਿਸੈ ਦੂਰ ਗਾਵੇ ਕੋ ਵਿਖੇ ਹਾਦਰਾ ਹਦੂਰ ਕਥਨਾ ਕਥੀ ਨ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੀਦਾ ਦਿਲ ਦੀ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ

ਕੀ ਵੇ ਜਾਣੀਏ ਸਭ ਆਪੇ ਸਚਿਆਰ ਥਾਪਿਆ ਨ ਜਾਈ ਕੀਤਾ ਨ ਹੋਈ ਆਪੇ ਆਪ ਨਿਰੰਜਨ ਸੋਈ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰਖੀਏ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇਤ ਸੁਭਾਵਾ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿੱਖ ਸੁਣੀ।

ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹਿ ਚੋਟਾ ਨਾ ਖਾਈ, ਮੰਨੈ ਜਮ ਕੈ ਸਾਥ ਨਾ ਜਾਈ, ਐਸਾ ਨਾ

ਸਤਿਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ।

ਹਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ

ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹਿ ਸਿਰ ਪਾਰ ਹੋਇ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾ

ਨਾਨਕ ਹੁਕਮੀ ਆਵ ਹੋ ਜਾਹੁ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਪਹਾਉ, ਅੰਤਰਗਤ ਤੀਰਥ ਮਲ ਨਾਹੁ। ਸਭ ਗੁਣ ਤੇਰੇ ਮੈਂ ਨਾਹੀ ਕੋਈ, ਵਿਣਗੁਣ ਕੀਤੇ ਭਗਤ ਨਾ ਹੋਈ, ਸਵਸਥ ਆਥ ਬਾਣੀ ਬਰਮਾਉ, ਸਤ ਸੁਹਾਣ ਸਦਾ।

ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁਤਮਾ ਹੋ ਨਾ ਕੋਈ ਜਾ ਕਰਤਾ ਸ੍ਰਿਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖ

ਸੁਰਤ ਨਾ ਪਾਈਆ। ਨਦੀਆ ਅਤੇ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ, ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ। ਕੀੜੀ ਤੁਲ ਨਾ ਹੋਵਨੀ ਜੇਤ ਸਮਨ ਹੋ ਨਾ ਵੀਸਰਹਿ, ਅੰਤ ਨ ਸਿਫਤੀ ਕਹਿਣ ਨਾ ਅੰਤ, ਅੰਤ ਨ ਕਰਨ ਦੇਣ ਨਾ ਅੰਤ, ਅੰਤ ਨ ਵੇਖਣ ਸੁਣਨ ਨਾ ਅੰਤ, ਅੰਤ ਨ ਜਾਪੈ ਕਿਆ ਮਨ ਮੰਤ। ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ, ਅੰਤ ਕਾਰਨ ਕੇ ਤੇਬਿਲ ਲਾਹੇ, ਤਾਂ ਕਿ ਅੰਤ ਨ ਪਾਏ ਜਾਹੇ, ਇਹੋ ਅੰਤ ਨ ਜਾਣੇ ਕੋਈ, ਬਹੁਤਾ ਕਹੀਐ ਬਹੁਤਾ ਹੋਈ। ਵੱਡਾ

ਤਾ ਆਖ ਨਾ ਸਕੇ ਕੇ ਈ ਕੇ ਜੇ ਵੜ ਪਾਵੈ ਤੇ ਵੜ ਹੋਈ ਨਾਨਕ ਜਾਣੈ ਸਾਚਾ ਸੋਈ ਜੇ ਕੋ ਆਖੇ ਬੋਲ ਵਿਗਾੜ ਤਾ ਲਿਖੀਐ ਸਿਰ ਗਾਵਾ ਰਾਗਾ ਵਾਰ ਸੋ ਦਰ ਕੀਹਾ ਸੋ ਘਰ ਕੀਹਾ ਜਿਤ ਬਹਿ ਸਰਬ ਸੰਭਾਲੀ।

ਹੈ ਪੀਹੋ ਸੀ ਜਾਏ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸੀ ਮਾਇਆ ਜਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ।

ਦਇਆ ਭੰਡਾਰਨ ਘਟ ਘਟ ਵਜ ਨਾਦ ਆਪ ਨਾਥ ਨਾਥੀ ਸਭ ਜਾ ਕੀਰਤ ਸਦ ਅਵਰਾ ਸਾਧ ਸੰਜੋਗ ਵਿਜੋਗ ਦੋਇ ਕਾਰ ਚਲਾਵੈ ਲਿਖਿਆ ਵਹਿ ਭਾਗ ਆਦੇਸ ਤਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇਕ ਵੀਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀਵਾਨ ਜਿਵਤ ਸੁਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੇ ਉਹਨਾਂ ਨਜ਼ਰ ਨਾ ਆਵੈ ਬਹੁਤ

ਇੱਕ ਦੂਜੀਬਾ ਲੱਖ ਹੋ ਲੱਖ ਹੋ ਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ ਏਤਰਾਹੇ ਪਤ ਪਵੜੀਆ ਚੜੀਐ ਹੋਏ ਇਕੀਸ।

ਜੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ।

ਆਪ ਸੱਚਾ ਦਰਬਾਰ ਤਥੈ ਸੋਹਨ ਪੰਚ ਪਰਵਾਣ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੀਸ ਕੀਤੇ ਬਰਮੇ ਘਾਟ ਘੜੀਐ ਹੈ ਰੂਪ ਰੰਗ ਕੇ ਵੀਸ ਕੀਤੀ ਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨ ਬਮਨ ਕੀਤੇ ਕੀਤੇ ਰਤਨ ਸਮੁੰਦ ਕੀਤੀ ਅਖਾਣੀ ਕੀਤੀ ਆ ਬਾਣੀ ਕੀਤੇ ਪਾਤ ਨਰਿੰਦ ਕੀਤੀ ਅਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚਾਰ।

ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀ ਛਪੈ ਛੰਦ ਤੁਐ ਪ੍ਰਸਾਦ ਚੱਕਰ ਚਿਹਨ ਅਰਬਰਨ ਜਾਤ ਅਰਪਾਤ ਨਹਿਨ ਜੀਹ ਰੂਪ ਰੰਗ ਅਰ ਰੇਖ ਭੀਖ ਕਉ ਕਹਿ ਨਾ ਸਕਤ ਕੀਹ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੀ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੀਤ ਨੀਤ ਬਣ ਤ੍ਰਿਣ ਕਹਿਤ ਤੁਐ ਸਰਵਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤੰਗਾ ਕਾਲੇ ਨਮਸਤੰਗ ਕਿਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਨੂਪੇ ਨਮਸਤੰਗਾ ਭੀਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤੰਗਾ ਗੰਜੇ ਨਮਸਤੰਗਾ ਭੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਨਾਮੰਗ ਨਮਸਤੰਗਾ ਧਾਮੰਗ ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗਾ ਵਾਹੇ ਨਮਸਤੰਗਾ ਢਾਹੇ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਭੰਜੇ ਨਮਸਤੰਗਾ ਉਦਾਰੇ ਨਮਸਤੰਗਾ ਪਾਰੇ ਨਮਸਤੰਗ ਸੁਵੇਕੇ ਨਮਸਤੰਗਾ ਨੀਕੇ ਨਮਸਤੰਗਾ ਭੂਤੇ ਨਮਸਤੰਗਾ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗਾ ਭੂਤੇ ਨਮਸਤੰਗਾ ਲੋਕੇ ਨਮਸਤੰਗਾ ਸੋਕੇ ਨਮਸਤੰਗ ਨਿਰਤਾਪੇ ਨਮਸਤੰਗਾ ਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਧਾਨੇ ਨਮਸਤੰਗਾ ਗਾਹੇ ਨਮਸਤੰਗਾ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗਾ ਸਰਗੇ ਨਮਸਤੰਗ ਪ੍ਰਭੂਗੇ ਨਮਸਤੰਗ ਸੋਜੋਗੇ ਨਮਸਤੰਗਾ ਰੰਗੇ ਨਮਸਤੰਗਾ ਭੰਗੇ ਨਮਸਤੰਗਾ ਗੰਮੇ ਨਮਸਤਸਰੰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗਾ ਜਾਤੇ ਨਮਸਤੰਗਾ ਪਾਤੇ ਨਮਸਤੰਗਾ ਮਜਬੇ ਨਮਸਤਸਤ ਅਜਬੇ ਅਦੇਸੰਗ ਅਦੇਸੇ ਨਮਸਤੰਗਾ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤ ਦੇਵੈ ਨਮਸਤੰਗਾ ਭੇਵੈ ਨਮਸਤੰਗਾ ਜਨਮੇ ਨਮਸਤੰਗ ਸੁਬਨਮੇ ਨਮੋ ਸਰਵ ਗੌਨੇ ਨਮੋ ਸਰਵ ਭੌਨੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗਾ ਬਰਨੇ ਨਮਸਤੰਗਾ ਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਵ ਧੰਦੇ ਨਮੋਸਤ ਅਬੰਦੇ ਨਮਸਤੰਗ ਨਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੂਖੰ ਨਮੋ ਸਰਵ ਪੂਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ

ਭਗਵਤੀ ਛੰਦ ਤਵੈ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਹਮੇਸ਼ਲ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨੁਲ ਜਮਾਲ ਹੈ ਗਨੀ ਮੁਲਕ ਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸਕਨ ਹੈ ਹਿਰਾਸਲ ਫਿਕਨ ਹੈ ਕਲੰਕੰ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਅਗੰਜੁਲ ਗਨੀਮ ਹੈ ਰਜਾਇ ਕਰਹੀਮ ਹੈ ਸਮਸਤੁਲ ਜਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਰਬੁਲ ਗਵਨ ਹੈ ਹਮੇਸ਼ਲ ਰਵਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ ਪਰੰਗ ਪਰਮ ਈਸ ਹੈ ਸਮਸਤੁਲ ਅਦੀਸ ਹੈ ਅਦੇਸੁਲ ਅਲੇਖ ਹੈ ਹਮੇਸ਼ਲ ਅਪੀਖ ਹੈ।

ਹੈ ਕਿ ਅਚਲੰਗ ਅਨੰਗ ਹੈ ਕਿ ਅਮਿਤ ਅਭੰਗ ਹੈ ਮਦ ਭਾਰ ਛੰਦ ਤਵੈ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮੁਦਾਮ ਅਰ ਬਰ ਅਗੰਜ ਹਰ ਨਰ ਪ੍ਰਪੰਜ ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨਭਵ ਅਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਅਨ ਛਿਜ ਅੰਗ ਆਸਨ ਅਭੰਗ ਉਪਮਾ ਅਪਾਰ ਗਤ ਮਿਥ ਉਦਾਰ ਜਲ ਥਲ ਅਮੰਡ ਦਿਸ ਬਿਸ ਅਭੰਡ ਜਲ ਥਲ ਮਹੰਤ ਦਿਸ ਬਿਸ ਬੇਅੰਤ ਅਨਭਵ ਅਨਾਸ ਤ੍ਰਿਤ ਧਰ ਤੁਰਾਸ ਆ ਜਾਨ ਬਾਹੁ ਏਕੈ ਸਦਾਹੁ ਓਅੰਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨ ਛਿਜ ਗਾਥ ਅਜ ਜਨਾ ਬਾਤ ਅਨ ਝੰਜ ਗਾਥ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠਠ ਅਪਾਰ ਆ ਢੀਠ ਧਰਮ ਅਤ ਢੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਵੈ ਪ੍ਰਸਾਦ ਕਰੁਣਾਲਯ ਹੈ ਅਰਕਾਲਯ ਹੈ ਖਲ ਖੰਡਨ ਹੈ ਮਹਿ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਤ੍ਰਿਤ ਕੇ ਤਰਨ ਹੈ ਜਗ ਕੇ ਕਰਨ ਹੈ ਮਨ ਮਾਨਯ ਹੈ ਜਗ ਜਾਨਯ ਹੈ ਸਰਬੰਗ ਪਰ ਹੈ ਸਰਬੰਕਰ ਹੈ ਸਰਬ ਪਾਸਯ ਹੈ ਸਰਬਨਾਸਯ ਹੈ ਕਰੁਣਾਕਰ ਹੈ ਬਿਸੰਬਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰੁਣਾਕਰ ਹੈ ਅਜਪਾ ਜਪ ਹੈ ਅਥਪਾ ਥਪ ਹੈ ਅਕਿਰਤਾ ਕਿਰਤ ਹੈ ਅੰਮ੍ਰਿਤਾ ਮ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਕਰੁਣਾ ਕਿਰਤ ਹੈ ਅਕਿਰਤਾ ਕਿਰਤ ਹੈ ਧਰਣੀ ਧ੍ਰਿਤ ਹੈ ਅਮਿਤੇਸ਼ਵਰ ਹੈ ਪਰਮੇਸ਼ਵਰ ਹੈ ਅਕਿਰਤਾ ਕਿਰਤ ਹੈ ਅੰਮ੍ਰਿਤਾ ਮ੍ਰਿਤ ਹੈ ਅਜਬਾ ਕਿਰਤ ਹੈ ਅੰਮ੍ਰਿਤਾ ਮ੍ਰਿਤ ਹੈ ਨਰ ਨਾਇਕ ਹੈ ਖਲਕਾਇਕ ਹੈ ਵਿਸੁੰਬਰ ਹੈ ਕਰੁਣਾਲ ਹੈ ਨਿਰਪਨਾਇਕ ਹੈ ਸਰਵ ਪਾਇਕ ਹੈ ਭਵ ਭੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀ ਤਵੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨਾ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂ ਤੇ ਏਕ ਰਤੀ ਬਨ ਏਕ ਰਤੀ ਕੇ ਮਤਿਮ ਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜਕ ਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਨ ਕਿਤੇਵ ਕੁਰਾਨ ਜਮੀਨ ਜਮਾਨ ਸਬਾਨ ਕੇ ਭੇਖੈ ਪਾਉਣ ਆਹਾਰ ਜਿਤਿ ਜਿਤ ਧਾਰ ਸਵੈ ਸੁ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਨ ਭੂਪਤ ਏਕ ਰਤੀ ਬਨ ਏਕ ਨਾ ਲਿਖੈ ਸੁਧ ਸਿਪਾਹ ਦੁਰੰਤ ਦੁਬਾਹ ਸੁਸਾਜ ਸੁਨਾਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਪੰਖ ਹਲੇ ਨਾ ਹਲੈਂਗੇ ਤੁਰ ਅਰੀਨ ਮਰੋਰ ਮਵਾਸਨ ਮਾਤਿਮ ਤੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਬਰਿਆਰ ਅਵਚਾਰ ਹੈ ਸਾਰ ਕੀ ਧਾਰ ਪਛਈਆ ਤੂਰਤ ਦੇ ਸਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗਡਾਣ ਕੇ ਤੋੜਨ ਹਾਰ ਸੋ ਬਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦੇਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾਡ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੁਤਰ ਸਵੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਧਪ ਜੌਨ ਤ੍ਰਿਲੋਕ ਕੋ ਰਾਜ ਕਰੈਂਗੇ ਕੋਟ ਸਨਾਨਕ ਜਾਦ ਖਦਾਨ ਅਨੇਕ ਸੋ ਅੰਬਰ ਸਾਜ ਬਰੈਂਗੇ ਬ੍ਰਹਮ ਮਹੇ ਸਰਬਿਸਨ ਸੱਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਤਰੈਂਗੇ ਕਹਾ ਭਯੋ ਜਦੋ ਲੋਚਨ ਮੂੰਦ ਕੈ ਬੈਠ ਰਹੇ ਬਕ ਧਿਆਨ ਲਗਾਇਓ ਨਹਾਤ ਫਿਰੇ ਲੀਏ ਸਾਤ ਸਮੁੰਦਰ ਅਨਲੋਕ ਗਯੋ ਪਰਲੋਕ ਗਵਾਇਓ ਵਾਸ ਕੀਓ ਵਿਖਿਆਨ।

ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੜ ਘੜ ਕੇ ਪਟ ਪਟ ਕੀ ਜਾਣੈ ਜਬਦ ਕਰਖ ਕਰਾ ਕਰਤਾਰ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮੈ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ।

ਕੇ ਦੁਸ਼ਟ ਦੁਖਤ ਹੋਵੈ ਮਰੀ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਆਏ ਹੈ।

ਸਤਿਗੁਰ ਤਾ ਪਾਇਆ ਸਹਿਜ ਸੀਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਈਆ ਸਭ ਦੋਤਾ ਕਾ ਉਹ ਹਰੀ ਕੇ ਰਾਮ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ।

ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਨ ਕਉ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹ ਸੁਖ ਹੋਆ ਤਿਤ ਕਰ ਅਨਹਦ ਵਾਜੇ, ਸੱਚ ਲਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਵੈ ਵਾਜ ਹੋ ਕਿਆ ਕਰੇ ਵਿਚਾਰੀਆ। ਤੁਧ ਬਾਜ ਸਮਰੱਥ ਕੋਈ ਨਾਹੀ ਕਿਰਪਾ।

ਨਾਨਕ ਮਨ ਚੰਚਲ ਚਤੁਰਾਈ ਕਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਗੁਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੈ ਤੇਰਾ

ਤੂੰ ਸਦਾ ਅਗੰਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਦ ਉਪਾਈ, ਇਕ ਵੇਖ ਪਰਸਨ ਆਇਆ। ਲਭ ਲੋਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੋ ਆਪ ਤੁਠਾ, ਤਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੀਰੀ। ਬੇਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤਰਸਨਾ, ਬਹੁਤ ਨਾਹੀ ਬੋਲਣਾ। ਖੰਨਿਆ ਦਿਖੀ ਵਾਲ ਹੁਣ ਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾ, ਜੁਗ ਹੋ ਜੁਗ ਨਿਰਾਲੀ। ਜੋ ਤੂੰ ਚਲਾਏ

ਇਹੋ ਸੋਹਿਲਾ ਸਬਦ ਸੁਹਾਵਾ, ਸਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹ ਤਿਨ ਕੈ ਮਨ ਵਸਿਆ, ਜਿਨ ਧਰੋ ਲਿਖਿਆ ਆਇਆ, ਇੱਕ ਫਿਰ ਹੈ ਕਨੇਰੀ ਕਰਹਿ ਗੱਲਾ, ਗੱਲੀ ਕਨੈ ਨਾ ਪਾਇਆ, ਕਹਿ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਸੰਗਤ ਸਬਾਈਆ, ਕਹਿ ਦੇ ਪਵਿੱਤ ਸੁਣ ਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨ ਉਪਜੈ, ਵਿਣ ਸਹਿਜੈ ਸਹਸਾ ਨਾ ਜਾਏ, ਨਹਿ ਜਾਏ ਸਹਿ ਸਖਤ ਸੰਜਮ ਰਹੇ ਕਰਮ ਕਮਾਏ, ਸਹਿ ਸਹਿਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵ ਹੋ ਸਬਦ ਲਾਗ ਹੋ, ਹਰ ਸਵਰ ਹੋ ਚਿਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ।

ਹੁਕਮ ਵਰਤਾਇ ਆਪ ਵੇਖੇ ਗੁਰਮੁਖ ਕਿਸੇ ਬੁਝਾਈ। ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਈ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸੋ ਲਿਵ ਲਾਈ। ਕਹੇ ਨਾਨਕ ਆਪ ਕਰਤਾ ਆਪਿ ਹੁਕਮ ਬੁਝਾਈ। ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ। ਤੱਤੇ ਸਾਰ ਨਾ ਜਾਣੀ ਗੁਰੂ ਬਾਜ ਹੋ ਤੱਤੇ ਸਾਰ ਨਾ ਜਾਣੀ। ਤਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਪਾਏ

ਕਿਉਂ ਵਿਸਾਰੀਐ ਇਹ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਈ ਗੁਰਮੁਖ ਸਦਾ ਸੰਭਾਲੀ।

ਹੀ ਕਰਤੇ ਖੇਲ ਰਚਾਇਆ, ਜਾ ਤਿਸ ਭਾਣਾ ਤਾ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਪਾਉ ਦੂਜਾ ਲਾਇਆ, ਕਹਿ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ, ਤਿਨੀ ਵਿਚੇ ਮਾਇਆ ਪਾਇਆ, ਹਰ ਆਪ ਮੁਲਕ ਹੈ, ਮੁਲ ਨਾ ਪਾਇਆ ਜਾਏ, ਮੁਲ ਨਾ ਪਾਇਆ ਜਾਏ, ਕਿਸੈ ਬਿਠੋ ਰਹੇ ਲੋਕ ਵਿਲ ਲਾਈ, ਐਸਾ ਸਤਿਗੁਰ ਜੇ ਮਿਲੈ, ਤਿਸਨੋ ਸਿਰ ਸੋ ਪੀਐ, ਵਿਚ ਹੋ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹੇ, ਹਰ ਵਸੈ ਮਨ ਆਈ, ਹਰ ਆਪ ਮੁਲਕ ਹੈ ਭਾਗਤ ਨਾ ਕੇ ਨਾਨਕਾ, ਜਿਨ ਹਰ ਪੱਲੇ ਪਾਈ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ।

ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖ ਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੀ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਏ ਸਰਵਣ ਹੋ ਮੇਰੇ ਹੋ ਸੱਚ ਸੁਣਨੈ ਨੋ ਪਠਾਏ ਸੱਚ ਸੁਣਨੈ ਨੋ ਪਠਾਏ ਸਰੀਰ ਲਾਏ ਸੁਣ ਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਂ ਕਿ ਗਤ ਕਹੀ ਨਾ ਜਾ

ਸਚੈ ਜਿਥੈ ਸਦਾ ਸਚ ਧਿਆਵਹੀ ਸਚੋ ਧਿਆਵਹਿ ਜਾ ਤੁਧ ਭਾਵਹਿ ਗੁਰਮੁਖ ਜਿਨਾ ਬੁਝਾਵਹੀ ਇਹੋ ਸਚ ਸਭਨਾ ਕਾ ਖਸਮ ਹੈ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਕਰ ਨਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਧ ਬੰਧ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜੰਡਾਂ ਨਾਲ ਬੰਨ ਕੇ ਸਾੜੇ ਗਏ ਦੇ

ਸੰਗ ਨਿਭਾਹੀ ਤਨਾ ਸਮੂਹ ਸ਼ਹੀਦਾਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਏ। ਤਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਪੁਰਖਾ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ।

ਕੋਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ ਜੀ। ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ ਆਪ ਜੀਆਂ ਦੇ ਪ੍ਰਕਾਸ਼ ਹੁਕਮਨਾਮਿਆਂ ਤੋਂ ਉਪਰੰਤ ਅੰਮ੍ਰਿਤ ਵੇਲੇ ਦੀਆਂ ਅੰਮ੍ਰਿਤਮਈ ਪੰਜ ਬਾਣੀਆਂ ਸ੍ਰੀ ਜਪਜੀ ਸਾਹਿਬ, ਸ੍ਰੀ ਜਾਪ ਸਾਹਿਬ, ਸ੍ਰੀ ਤਵੈ ਪ੍ਰਸਾਦ ਸਵਈਏ, ਸ੍ਰੀ ਚੌਪਈ ਸਾਹਿਬ ਅਤੇ ਸ੍ਰੀ ਆਨੰਦ ਸਾਹਿਬ ਜੀ ਕੇ ਜਾਪ ਆਪ ਜੀਆਂ ਨੇ ਕਿਰਪਾ ਮਿਹਰਾਮਤ ਕਰਕੇ ਕਰਵਾਏ ਹਨ ਜੀ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ। ਦਰ ਕਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ, ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ, ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਬਰਕਤਾਂ ਬਖਸ਼ਿਸ਼ ਕਰਨੇ, ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਧੰਨ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ ਮਹਾਰਾਜ, ਸ਼੍ਰੋਮਣੀ ਭਗਤ ਭਗਤ ਕਬੀਰ ਸਾਹਿਬ ਜੀਆਂ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਦੇ ਅੰਦਰ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਤਨਾਂ ਦੀ ਬਰਸੀ ਦਿਹਾੜੇ ਨੂੰ ਸੰਬੰਧ ਮੁੱਖ ਰੱਖਦਿਆਂ ਹੋਇਆਂ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਹੈ ਅਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਬਰਸੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਹੈ। ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਤਿੰਨਾਂ ਗੁਰਮੁਖਾਂ ਪਿਆਰਿਆਂ ਸਚਿਆਰਿਆਂ ਦੇ ਪਾਏ ਹੋਏ ਪੂਰਨਿਆਂ ਤੇ ਸਾਨੂੰ ਸਭਨਾਂ ਨੂੰ ਚੱਲਣ ਦਾ ਬਲ ਉਦਮ ਉਪਰਾਲਾ ਆਪ ਜੀਆਂ ਨੇ ਬਖਸ਼ਿਸ਼ ਕਰਨਾ। ਕਿਰਪਾ ਕਰੋ ਸੱਚੇ ਪਾਤਸ਼ਾਹ, ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ, ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਮਿਹਰਬਾਨ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ ਸਮੂਹ।

ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ

ਸਤਿ ਗੁਰੂ ਜੀ ਆਪਾਂ ਨੂੰ ਇਹਨਾਂ ਸ਼ਬਦਾਂ ਵਿੱਚ ਭੇਜ ਦਿੰਦੇ ਆ ਕਿ ਭਗਤ ਕਬੀਰ ਜੀ ਦੀ ਰਸਨਾ ਦੁਆਰਾ ਬਖਸਾਉਂਦੇ ਆ ਕਿ ਬਖਸ਼ਿਸ਼ ਕਰਕੇ ਸੋਝੀ ਪਾਉਂਦੇ ਆ ਕਿ ਇਹ ਸਰੀਰ ਆ ਜੋ ਇਸਨੇ ਇੱਕ ਦਿਨ ਕੂਚ ਕਰ ਜਾਣਾ, ਇਸ ਤੋਂ ਕੀ ਕੰਮ ਲਿਆ ਜਾਵੇ। ਸਭ ਤੋਂ ਉੱਤਮ ਕੰਮ ਕਹਿੰਦੇ ਸਤ ਸੰਗਤ ਵਿੱਚ ਜਾ ਕੇ ਪਰਮਾਤਮਾ ਦਾ ਨਾਮ ਉਚਾਰਨ ਕਰਨਾ, ਪਰਮਾਤਮਾ ਦੇ ਗੁਣ ਗਾਉਣੇ ਆ। ਸਾਨੂੰ ਸਤਿਗੁਰੂ ਜੀ ਦੱਸਦੇ ਆ ਕਿ ਆਪਾਂ ਜਦੋਂ ਸਿਮਰਨ ਕਰਨਾ, ਜਿਹਬਾ ਗੁਣ ਗੋਬਿੰਦ ਭਜੋ ਕਾਰਨ ਸੁਣੋ ਹਰ ਨਾਮ, ਕਹੋ ਨਾਨਕ ਸੁਨ ਰੇ ਮਨਾ, ਪਰੇ ਨਾ ਜਮ ਕੇ ਤਾਮ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਾਂ ਨੂੰ ਦੱਸਦੇ ਆ ਕਿ ਆਪਾਂ ਨੇ ਰਸਨਾ ਨਾਲ ਜਪਣਾ ਤੇ ਆਪਣੀ ਬਾਜ ਨੂੰ ਫਿਰ ਕੰਨਾਂ ਦੇ ਨਾਲ ਸੁਣਨਾ। ਇਸ ਤਰ੍ਹਾਂ ਕਰਨ ਦੇ ਨਾਲ ਕਹਿੰਦੇ ਕੀ ਹੋਏਗਾ, ਜਮਾਂ ਦੇ ਰਸਤੇ ਤੋਂ ਬਚ ਕੇ ਪਰਮਾਤਮਾ ਦੇ ਘਰ ਜਾਣ ਦੇ ਰਸਤਾ ਅਪਣਾ ਕੇ ਉਸ ਤਾਂ ਆਪਾਂ ਜਿੱਥੋਂ ਨਿੱਜ ਘਰ ਤੋਂ ਵਿਸਰੇ ਹਾਂ ਉਸ ਘਰ ਵਿੱਚ ਆਪਣਾ ਵਾਸਾ ਹੋ ਜਾਏਗਾ। ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਹਿਬ ਦਾਨ ਇਕਾਗਰ ਚੀਤ। ਆਪਾਂ ਨੇ ਇਕਾਗਰਤਾ ਪੂਰੀ ਦੇ ਨਾਲ ਸਿਮਰਨ ਕਰਨਾ, ਨੇਤਰ ਬੰਦ ਰੱਖਣੇ ਆ, ਆਪਣੀ ਆਵਾਜ਼ ਨੂੰ ਸੁਣਨਾ, ਦੂਸਰੇ ਦੀ ਆਵਾਜ਼ ਵਿੱਚ ਧਿਆਨ ਨਹੀਂ ਦੇਣਾ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਕਾ ਤਖਾਣੀ। ਜਦੋਂ ਆਪਾਂ ਸਾਰੇ ਰਲ ਕੇ ਸਿਮਰਨ ਕਰਦੇ ਹਾਂ ਜਾਂ ਇਕੱਲੇ ਵੀ ਬੈਠ ਕੇ ਸਿਮਰਨ ਕਰਦੇ ਹਾਂ, ਉਹ ਇੱਕ ਧੁਨ ਉਤਪੰਨ ਹੁੰਦੀ ਆ। ਉਹ ਸ਼ਬਦ ਦੇ ਵਿੱਚ ਆਪਾਂ ਨੇ ਮਨ ਨੂੰ ਮਿਲਾ ਕੇ ਲੀਨ ਹੋਣਾ ਉਸ ਮਨ ਦੇ ਨਾਲ ਸ਼ਬਦ ਦੇ ਵਿੱਚ। ਉਸ ਧੁਨ ਨੂੰ ਆਪਾਂ ਨੇ ਸੁਣਦੇ ਸੁਣਦੇ ਪਰਮਾਤਮਾ ਦੇ ਘਰ ਦਾ ਰਸਤਾ ਜੋ ਸਤਿਗੁਰੂ ਜੀ ਆਪਾਂ ਨੂੰ ਕਿਰਪਾ ਕਰਕੇ ਆਪੇ ਸੋਝੀ ਬਖਸ਼ਣੇ, ਉਸ ਤਰ੍ਹਾਂ ਆਪਾਂ ਕਰਦੇ ਕਰਦਿਆਂ ਨੇ ਆਪਾਂ ਉਸ ਨਿੱਜ ਘਰ ਵਿੱਚ ਵਾਸਾ ਕਰਨਾ ਜੀ। ਉਹ ਸਾਰੇ ਨੇ ਹੁਣ ਕਿਰਪਾ ਕਰਕੇ ਰਸਨਾ ਨਾਲ ਜਪਣਾ ਤੇ ਆਪਣੀ ਆਵਾਜ਼ ਨੂੰ ਸੁਣਨਾ। ਕਰੋ ਜੀ ਕਿਰਪਾ।

ਧੰਨ ਵਾਹਿਗੁਰੂ ਸਾਹਿਬ ਜੀਓ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸ਼ੰਤ ਘਰ ਚੌਥਾ। ਧੰਨ ਧੰਨ।

ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇ ਨੂੰ ਸੱਚ ਜੋ ਮਰ ਜੰਮੇ ਸੋ ਕਚਨ ਕਚ ਮਹੱਲਾ ਪਹਿਲਾ।

0: ਸੱਜਣ ਪੁਰੈ ਭਾਗ ਮਹੱਲਾ ਪਹਿਲਾ।
1: ਕੁਦਰਤ ਦਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬਿਆਕਾਰ ਕੁਦਰਤ ਵੇਦ ਪੁਰਾਣ ਕਿਤੇ ਵਾ ਕੁਦਰਤ ਸਰਬੀ।

ਮੁਖ ਸਾ ਲਾਹਣ ਸਚ ਨਾਮ ਆਧਾਰ ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆਂ।

ਉੱਚੇ ਕੁਕਹਿ ਵਾਦਾ ਗਾਵੈ ਜੋਧਾ ਕਾ ਵਿਚਾਰ, ਮੂਰਪਣ ਤੇ ਹਿਕਮਤ ਹੁਜਤ ਸੰਜੈ ਕਰੇ ਪਿਆਰ, ਧਰਮੀ ਧਰਮ ਕਰੇ ਗਵਾਵੈ ਮੰਗੈ ਮੁਖ ਦੁਆਰ।

ਗਨਮਦਾਮ ਅਰ ਬਰ ਅਗੰਜ ਹਰ ਨਰ ਪ੍ਰਭੰਜ ਅਨੁਭਵ ਅਨਾਸ ਮਨ ਮਨ ਪ੍ਰਕਾਸ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਜਲ ਥਲ ਅਮੰਡ ਦਿਸ ਵਿਸ ਅਪੰਡ ਜਲ ਥਲ ਮਹੰਤ ਦਿਸ

0: ਸਿਰਤ ਕੇ ਧਰਨ ਹੈ, ਜਗ ਕੇ ਕਰਨ ਹੈ, ਮਨ ਮਾਨਿਆ ਹੈ, ਜਗ ਜਾਣਿਆ ਹੈ,
1: ਸਰਬੰਕਰ ਹੈ, ਸਰਬੰਕਰ ਹੈ, ਸਰਪਾਸਿਆ ਹੈ, ਸਰਬਨਾਸਿਆ ਹੈ,
0: ਕਰਣਾ ਕਰ ਹੈ, ਬਸਵੰਬਰ ਹੈ, ਸਰਬੇਸ਼ਵਰ ਹੈ, ਜਗਤੇਸ਼ਵਰ ਹੈ।

ਤਾਂ ਪ੍ਰਸਾਦ ਸਵਈਏ ਓਂਕਾਰ ਸਤਿਗੁਰ ਪ੍ਰਸਾਦ ਪਾਤ ਸਹਿ ਦਸਮੀ ਤਾਂ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰੋ ਕਰ ਜੋਗ ਜਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕਹੋ ਨਾ ਦੇਖੇ।

0: ਪਾਰੀ ਪਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਬਸੇਖੈ ਕੌਣ ਆਹਾਰ ਜਤੀ ਜਤ ਧਾਰ ਸਭੈ ਸੁ ਵਿਚਾਰ ਹਜ਼ਾਰ ਕ ਦੇਖੈ
1: ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ
0: ਸੁਧ ਸੁਪਾਹਾ ਦੁਰੰਤ ਦੁਬਹਾ ਸੁ ਸਾਜ ਸੁਨਾਹਾ ਦੁਰਜਾਨ ਦਲੈਂਗੇ
1: ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ
0: ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ
1: ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੈਂਗੇ
0: ਵੀਰ ਅਪਾਰ ਬੜੇ ਬਰਿਆਰ ਅਵਚਾਰ ਹੈ ਸਾਰ ਕੀ ਧਾਰ ਪਿਛਈਆ
1: ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ
0: ਸਾੜੇ ਗੜਾਣ ਕੇ ਤੋੜ ਨਹਾਰ ਸੁਭਾਤਨ ਹੀ ਚਕ ਚਾਰ ਲਵਈਆ
1: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਵਈਆ
0: ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿਖ ਭਵਾਨ ਜਪੈਂਗੇ ਹੁਣ ਪ੍ਰਤਾਪਨ ਬਾੜ ਜੈਤ ਧੁਨ ਪਾਪਣ ਕੇ ਬਹੁ ਪੁੰਜ ਖਪੈਂਗੇ ਮਾਨਵ ਇੰਦਰ ਗਜਿੰਦਰ ਨਿਰਾਦ ਪਜੋਣ ਤਲੋਕੋ ਰਾਜ ਕਰੇਂਗੇ
1: ਸਾਜ ਬਣੇਗੇ
0: ਬ੍ਰਹਮ ਮਹੇਸ਼ਰ ਬਿਸੰਤ ਸਚੀਪਤ ਅੰਤ ਫਸੇ

0: ਚਾਹੇ ਹਮਾਰਾ।
1: ਜਮਨ ਕਾਲ ਸਭ ਜਗਤ ਬਣਾਇਓ, ਦੇਵ ਦੈਂਤ ਜਿਸ਼ਨ ਉਪਜਾਇਓ,
0: ਆਦੰਤੇ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ।
1: ਨਮਸਕਾਰ ਤੁਸੀਂ ਹੀ ਕੋ ਹਮਾਰੀ, ਸਗਲ ਪ੍ਰਜਾ ਜਨੇ ਆਪ ਸਵਾਰੀ,
0: ਸੇਵਕਨ ਕੋ ਸਭ ਗੁਣ ਸੁਖ ਦਿਓ, ਸਤਰਨ ਕੋ ਪਰ ਮੋਹ ਬਦ ਕੀਓ।
1: ਘਟ ਘਟ ਕੇ ਅੰਤਰ ਕੀ

0: ਕਰ ਸਭ ਤਾਰੇ
1: ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕੇ ਕਾਲ ਨਹੀਂ
0: ਰਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਰਹਿ ਤਤਕਾਲਾ
1: ਕਿਰਪਾ ਦ੍ਰਿਸ਼ਟਨ ਜਾਹੇ ਨਿਹਰ ਹੋ ਤਾਂ

0: ਸਾਚ ਨਾਵੇ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ,
1: ਸ਼ਾਂਤ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪਜਾਈਆਂ,
0: ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ,
1: ਨਾਨਕ ਸੁਣੋ ਸੰਤੋ ਸਭ ਤਰੋਪੇ ਆਰੋ,
0: ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੈ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਕਹਿ ਨਾਨਕ ਤੈ ਸੁਖ ਹੋਵਾ ਤਤ ਕਰ ਅਣਹਦ ਵਾਜੇ, ਸਦਬਾਜ ਸਮਰਥ ਕੋਏ ਨਾਹੀ ਕਿਰਪਾ ਕਰ ਬਣਵਾਰੀਆ, ਕਹਿ ਨਾਨਕ ਲਿਵੈ।

0: ਕੁਰਬਾਨ ਕੀਤਾ ਤਸੈ ਵਿਟੋ ਜਿਨ ਮੂਹ ਮਿੱਠਾ ਲਾਇਆ
1: ਕਹਿ ਨਾਨਕ ਮਨ ਚੰਚਲ ਚਤਰਾਈ ਕਹਿ ਨਾ ਪਾਇਆ
0: ਇਹ ਮਨ ਪਿਆਰਿਆ ਤੂੰ ਸਦਾ ਸਚ ਸੰਭਾਲੇ
1: ਕੰਮ ਤੁਝੇ ਦੇਖਦਾ ਚਲੈ ਨਾਹੀ ਤੇਰੇ ਨਾਲੇ
0: ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ
1: ਐਸਾ ਕੰਮ ਮੁਲੈ ਨਾ ਕੀਚੈ ਵਿੱਚ ਅੰਤ ਪਛੋਤਾਈਐ
0: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ

0: ਸਦਾ ਧਿਆਵਹਿ।
1: ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ।
0: ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹਿ।
1: ਇਹੋ ਸੋਇਲਾ ਸ਼ਬਦ ਸੁਹਾਵਾ ਸਦਾ।

0: ਪਵਿੱਤ ਜਿਨੀ ਮਨ ਵਸਾਇਆ।
1: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।
0: ਸਹਿਜ ਸਹਿਜ ਸਹਿਸਾ ਨਾ ਜਾਏ,
1: ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ।

0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ ਆਪ ਛੱਡ ਸਦਾ ਰਹਿ ਪਰਣ ਗੁਰ ਬਿਨ ਅਵਰ ਨ ਜਾਣੇ ਕੋਈ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ
1: ਮੁਕਤ ਨਾ ਹੋਰ ਕੋਈ ਜਾਏ
0: ਅਨੇਕ ਜੂਨੀ ਭਰਮ ਆਵੇ ਬਿਨ

0: ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜ ਹੋ ਹੋਰ ਕੱਚੀ ਬਾਣੀ
1: ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ।

0: ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਾ ਹੈ ਅੰਮ੍ਰਿਤ ਬਾਣੀ ਮਾਤਾ ਕੀ ਉਦਨ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਉਸਨੂੰ ਕਿਹੋ ਪੋਹੇ ਨਾ ਸਕਈ ਜਿਸਨੂੰ ਆਪਣੀ ਲਿਵ ਲਾਵੇ
1: ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ।

0: ਫੁਲਣ ਪਾਏ,
1: ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁ ਨਤ ਰਸਨਾ ਲਾਗੈ ਆਏ,
0: ਇਹੋ ਹਰ ਰਸ ਕੰਢੀ ਪਾਈਐ ਸਤਿਗੁਰ ਮਿਲੈ ਜਿਸ ਆਏ,
1: ਕਹੇ ਨਾਨਕ ਹੋਰ ਅਨ ਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ,
0: ਇਹ ਸਰੀਰਾ ਮੇਰਿਆ ਹਰ ਤੁਮੈ ਜੋਤ ਰੱਖੀ ਜਾ ਤੂੰ ਜਗ ਮੈਂ ਆਇਆ,
1: ਹਰ ਜੋਤ ਰੱਖੀ ਤੁਧ ਵਿੱਚ ਤਾਂ

0: ਮੰਚਾ ਉਪਹਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਰ ਜਾਪੇ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗ
1: ਮੇਰੇ
0: ਜਗ ਮੈਂ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ
1: ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ
0: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ
1: ਪ੍ਰਵਾਨ ਹੋਇਆ
0: ਇਹ ਨੇਤਰ ਹੋ ਮੇਰੇ ਹੋ ਹਰ ਤੁਮ ਹੈ ਜੋਤ ਧਰੀ ਹਰ ਬਿਨ

0: ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਸਾਚੇ ਸੁਣਨ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ
1: ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸੁਮਾਣੀ
0: ਸੱਚ ਅਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ
1: ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣੈ ਨੂੰ ਪਠਾਏ
0: ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ
1: ਦਸਵਾਂ ਗੁਪਤ ਰਖਾਇਆ
0: ਗੁਰਦੁਆਰਾ ਲਾਏ ਭਾਵਣੀ ਇਕ ਨਾ ਦਸਵਾਂ ਦੁਆਰਾ

ਖਤਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿਠਾ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਕਰ ਨਾਨਕ ਦਿਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਧ ਬੰਧ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਤਿੰਨਾਂ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖ਼ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨਿਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਉ ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਪੰਜਾਂ ਬਾਣੀਆਂ ਨਿਤਨੇਮ ਦੇ ਪਾਠ ਕੀਤੇ ਗਏ ਹਨ ਕੈਂਪ ਦੇ ਦੂਜੇ ਦਿਨ ਦੀ ਅਰਦਾਸ ਹੈ ਜੀ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ ਕੇ ਨਿਹਾਲ ਕਰਿਓ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਜ ਰਾਸ ਕਰਨੇ ਸਹੀ ਪਿਆਰੇ ਮੇ ਜਿੰਨਾ ਮਿਲਿਆ ਤੇਰਾ ਨਾਮ ਚਿਤਿਆ ਵੈ ਨਾਨਕ ਨਾਮ ਚੜ੍ਹਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈਆ ਕਾਲ ਕੀ ਤਬੇ ਚਲਾਇਓ ਪੰਥ ਸਭ ਸੇ ਖਾਣੇ ਕੋ ਹੁਕਮ ਹੈ।

फिरत फिरत प्रभ आया।

ਸੱਜਣ ਕਿਉਂ ਵਿਸਰੈ ਜਿਨ ਦਿਸ ਦਿਸ ਆਇਆ ਹੋ ਜਿਨ ਦਿਸ ਆਇਆ ਹੋ ਰਲੀਏ ਜੀ ਸਿੱਤੀ ਗਹਿ ਰਹਿ ਸਗਲੇ ਗੁਣ ਅਵਗੁਣ।

ਵਾਸਲਾ ਕੰਢ ਕੱਢ ਵਾਸ ਲੀਜੈ, ਆਪ ਕਰੇ ਕਿਸ ਆਖੀਐ, ਹੋਰ ਕਰੇ ਨਾ ਕੋਈ ਆਖਣ ਤਾਂ ਕੋ ਜਾਈਐ, ਜੇ ਭੂਤੜਾ

ਬਾਚ ਬਾਚ ਕਰੀ ਕਹੀਏ ਦਾਨ ਅਣ ਮੰਗਿਆ ਦੇਵ ਦੇਵੈ ਦਾਨ ਦੇਹ ਦਾਤਾ ਜਗ।

0: आप करे किस आखिया होर होर होर करे ना कोई। वाहेगुरु जी का खालसा, वाहेगुरु जी की फतेह।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚਿਓ, ਤੁਹਾਨੂੰ ਹੁਣ ਡਿਸਮਿਸਲ ਮਿਲਣੀ ਆ ਬ੍ਰੈਕਫਾਸਟ ਲਈ, ਪਰ ਉਸ ਤੋਂ ਪਹਿਲਾਂ ਕੁਛ ਕੁ ਆਪਾਂ ਗੱਲਾਂ ਤੁਹਾਨੂੰ ਚੇਤੇ ਕਰਵਾਉਣੀਆਂ ਜਿਹੜੀਆਂ ਜ਼ਰੂਰੀ ਹੁੰਦੀਆਂ ਲੰਗਰ ਦੇ ਵਿੱਚ। ਤੁਸੀਂ ਸਾਰਿਆਂ ਨੇ ਹੁਣ ਡਿਸਮਿਸ ਹੋ ਜਾਣਾ ਆ, ਅਤੇ ਤੁਸੀਂ ਜਾ ਕੇ ਬੈਠਣਾ ਪੰਗਤ ਦੇ ਵਿੱਚ। ਪੰਗਤ ਦੇ ਵਿੱਚ ਬੈਠ ਕੇ ਤੁਸੀਂ ਚੁੱਪ ਕਰਕੇ ਵੇਟ ਕਰਨਾ ਆ। ਜਦੋਂ ਤੁਹਾਡਾ ਸਲੋਕ ਤੁਹਾਡੇ ਨਾਲ ਬੋਲਿਆ ਜਾਵੇ, ਤੁਹਾਡੀ ਬਾਣੀ ਪੜ੍ਹੀ ਜਾਊਗੀ, ਉਸ ਤੋਂ ਬਾਅਦ ਜਿਹੜੇ ਸੇਵਾਦਾਰ ਆ ਉਹ ਤੁਹਾਨੂੰ ਲੰਗਰ ਦੇਣਗੇ। ਓਕੇ, ਸੋ ਤੁਸੀਂ ਸਿਰਫ ਉਹਨਾਂ ਲੈਣਾ ਆ ਜਿਨ੍ਹਾਂ ਤੁਸੀਂ ਖਾ ਸਕਦੇ ਆ। ਤੁਸੀਂ ਜੂਠ ਬਿਲਕੁਲ ਨਹੀਂ ਛੱਡਣੀ ਬੱਚਿਆਂ ਨੇ ਕਿਤੇ ਵੀ। ਯੂ ਹੈਵ ਟੂ ਫਿਨਿਸ਼ ਵਟ ਇਜ਼ ਇਨ ਯੋਰ ਬੋਲ। ਐਂਡ ਜਦੋਂ ਤੁਸੀਂ ਉੱਠਣਾ ਆ, ਤੁਸੀਂ ਤੁਹਾਡਾ ਜਿੱਥੇ ਬੈਠੇ ਹੁੰਦੇ ਆ ਉਹ ਸਾਰਾ ਕਲੀਨ ਅਪ ਕਰਕੇ, ਤੁਹਾਡੇ ਭਾਂਡੇ ਵਾਪਸ ਰੱਖ ਕੇ, ਅਤੇ ਫਿਰ ਤੁਸੀਂ ਹੱਥ ਧੋ ਕੇ ਜਿਹੜੀ ਵੀ ਤੁਹਾਡੀ ਨੈਕਸਟ ਕਲਾਸ ਹੋਊਗੀ ਤੁਸੀਂ ਉੱਥੇ ਜਾਣਾ ਆ। ਸੋ ਪਲੀਜ਼ ਚੇਤੇ ਰੱਖਿਓ ਬੱਚਿਆਂ ਨੂੰ। ਤੁਸੀਂ ਉਦੋਂ ਗੱਲਾਂ ਕਰ ਸਕਦੇ ਆ ਜਦੋਂ ਤੁਹਾਨੂੰ ਆਪਣਾ ਸਲੋਕ ਪੜਿਆ ਗਿਆ, ਉਸ ਤੋਂ ਬਾਅਦ ਤੁਸੀਂ ਇੱਕ ਦੂਸਰੇ ਨਾਲ ਗੱਲਾਂ ਬਾਤਾਂ ਕਰ ਸਕਦੇ ਆ। ਜਿੰਨਾ ਚਿਰ ਆਪਣਾ ਸਲੋਕ ਨਹੀਂ ਪੜਿਆ ਜਾਂਦਾ, ਓਨੇ ਚਿਰ ਲਈ ਪਲੀਜ਼ ਚੁੱਪਤਾ ਦਾਨ ਬਖਸ਼ਣਾ ਬੱਚਿਆਂ ਨੇ। ਓਕੇ ਓਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰੀ, ਵਨ ਮੋਰ ਥਿੰਗ, ਐਲਰਜੀ ਵਾਲੇ ਬੱਚੇ ਇਹ ਭੈਣ ਜੀਆਂ ਦੇ ਨਾਲ ਹੋਣਗੇ, ਤੁਸੀਂ ਇਹਨਾਂ ਕੋਲ ਆਉਣਾ ਆ।
2: So, sitting down, Waheguru, Waheguru, Waheguru. Okay, so pehli galla, thank you. So, tanwa thada sare ne jehde tusi itthe gurmit camp te vich pahunche ha. So, ajj pehla din na, so ji aayan nu sare nu assi benti karange, roz ise tarah tusi nitnem vele darbar sahib de vich pahunchna. Dusri benti hai, ਜਦੋਂ ਦਰਬਾਰ ਸਾਹਿਬ ਦੇ ਵਿੱਚ ਬਹਿਣਾ, ਵਿਲ ਗੋ ਇਨ ਟੂ ਦਿਸ ਲਿਟਲ ਬਿਟ ਲੇਟਰ, ਤੁਹਾਨੂੰ ਇੱਕ ਵਾਰੀ ਫਿਰ ਬਾਅਦ ਵਿੱਚ ਸਿੱਖਿਆਵਾਂ ਦੇਵੇਂਗੇ, ਪਰ ਕਿਸੇ ਨੇ ਗੱਲ ਨਹੀਂ ਕਰਨੀ। ਸੋ ਹੁਣ ਵੀ ਤੁਸੀਂ ਬੈਠੇ ਹਾਂ, ਹੁਕਮਨਾਰ ਸਾਹਿਬ ਵੀ ਅਸੀਂ ਨੋਟ ਕੀਤਾ ਸੀ, ਕਈ ਬੱਚੇ ਕਾਫੀ ਗੱਲਾਂ ਕਰ ਰਹੇ ਸੀ, ਕਈ ਥੋੜ੍ਹੇ ਵੱਡੇ ਵੀ ਗੱਲਾਂ ਕਰ ਰਹੇ ਸੀ। ਸੋ ਅੱਜ ਹੁਣ ਬੇਨਤੀ ਕਰਾਂਗੇ, ਇੱਕ ਵਾਰਨਿੰਗ ਅਸੀਂ ਦੇ ਰਹੇ ਹਾਂ ਸਾਰਿਆਂ ਨੂੰ, ਜਦੋਂ ਵੀ ਦਰਬਾਰ 'ਚ ਬੈਠਣਾ ਕਿਸੇ ਨੇ ਨਹੀਂ ਗੱਲ ਕਰਨੀ। ਹੁਣ ਬਾਕੀ ਅਨਾਊਂਸਮੈਂਟਸ, ਇਸ ਤੋਂ ਬਾਅਦ ਹੁਣ ਥੱਲੇ ਜਾ ਕੇ ਤੁਹਾਡਾ ਬ੍ਰੈਕਫਾਸਟ ਹੋਵੇਗਾ, ਉਸ ਤੋਂ ਬਾਅਦ ਤੁਸੀਂ ਸਾਰਿਆਂ ਨੇ ਫਿਰ ਇੱਥੇ ਦਰਬਾਰ ਸਾਹਿਬ 'ਚ ਪਹੁੰਚਣਾ। ਸੋ ਸਾਰਿਆਂ ਬੱਚਿਆਂ ਨੇ ਬੇਨਤੀ ਆ, ਤੁਸੀਂ ਆਰਾਮ ਨਾਲ ਥੱਲੇ ਜਾ, ਜਿੱਦਾਂ ਭੈਣ ਜੀ ਹੁਣਾਂ ਨੇ ਤੁਹਾਨੂੰ ਦੱਸਿਆ ਗਿਆ, ਤੁਸੀਂ ਉੱਥੇ ਆਰਾਮ ਨਾਲ ਬੈਠਣਾ, ਅਸੀਂ ਸਲੋਕ ਤੁਹਾਨੂੰ ਥੱਲੇ ਵੀ ਦੱਸਾਂਗੇ ਕਿੱਦਾਂ ਪੜ੍ਹਨਾ, ਫਿਰ ਉਸ ਤੋਂ ਬਾਅਦ ਫਿਰ ਤੁਸੀਂ ਵਾਪਸ ਦਰਬਾਰ ਸਾਹਿਬ ਜਾਣਾ। ਸੋ ਅਲਰਜੀ ਵਾਲੇ ਬੱਚਿਆਂ ਨੂੰ, ਜਿਨ੍ਹਾਂ ਬੱਚਿਆਂ ਨੂੰ ਕੋਈ ਅਲਰਜੀ ਹੋਵੇ ਆਟੇ ਤੋਂ, ਦੁੱਧ ਤੋਂ, ਇਫ ਯੂ ਹੈਵ ਐਨੀ ਸੋਰਟ ਆਫ ਐਲਰਜੀਸ, ਰਿਕੁਐਸਟ ਦੋਸ ਕਿਡਸ ਯੂ ਆਰ ਗੋਇੰਗ ਟੂ ਫੋਲੋ ਦ ਪੈਂਜੀਸ, ਦੀਸ ਪੈਂਜੀਸ, ਦ ਥਰੀ ਐਟ ਦ ਫਰੰਟ। ਸੋ ਫਸਟ ਐਲਰਜੀ ਕਿਡਸ, ਯੂ ਗੈਸ ਪਲੀਜ਼ ਮੱਥਾ ਟੇਕ ਐਂਡ ਸਟੈਂਡ ਅਪ ਐਂਡ ਕਮ ਟੂ ਦ ਫਰੰਟ ਐਂਡ ਕਮ ਟੂ ਦੀ ਥਰੀ ਪੈਂਜੀਸ ਐਟ ਦ ਫਰੰਟ, ਦ ਵਾਲੰਟੀਅਰਸ ਹੇਅਰ, ਐਵਰੀਬਡੀ ਐਲਸ ਆਈਜ਼ ਕਲੋਜ਼ਡ, ਸਿਟਿੰਗ ਸਟ੍ਰੇਟ ਇਨ ਦਰਬਾਰ, ਰਾਈਟ, ਫਾਈਵ ਰੂਲਸ, ਅੱਖਾਂ ਬੰਦ ਕਰਕੇ ਬੈਠਣਾ, ਚੌਂਕੜੀ ਮਾਰ ਕੇ ਸਿੱਧੇ ਬੈਠਣਾ, ਹੱਥ ਜੋੜ ਕੇ, ਅਤੇ ਗੱਲ ਨਹੀਂ ਕਰਨੀ। ਵੈਨ ਯੂ ਗੈਟ ਟੈਪਡ ਬਾਈ ਔਨ ਯੋਰ ਸ਼ੋਲਡਰ, ਦੈਨ ਯੂ ਮੇ ਹੈਡ ਡਾਊਨਸਟੇਅਰਸ। ਵਲੰਟੀਅਰਾਂ ਨੂੰ ਬੇਨਤੀ ਆ, ਆਲ ਮਾਈ ਵਾਲੰਟੀਅਰਸ ਦੈਟ ਆਰ ਅਪਸਟੇਅਰਸ ਰਾਈਟ ਨਾਓ, ਪਲੀਜ਼ ਗੋ ਡਾਊਨਸਟੇਅਰਸ ਟੂ ਹੈਲਪ ਸਰਵ ਬ੍ਰੈਕਫਾਸਟ। ਆਲ ਵਾਲੰਟੀਅਰਸ, ਪਲੀਜ਼ ਗੋ ਡਾਊਨਸਟੇਅਰਸ, ਹੈਲਪ ਸਰਵ ਬ੍ਰੈਕਫਾਸਟ। ਬਾਕੀ ਸਾਰੇ ਬੱਚੇ ਨੇ ਸ਼ਾਂਤੀ ਨਾਲ ਬੈਠੇ ਰਹਿਣਾ, ਜਿਹੜੇ ਬੱਚੇ ਨੂੰ ਅਲਰਜੀ ਉਹਨਾਂ ਨੂੰ ਇੱਕ ਵਾਰੀ ਫਿਰ ਬੇਨਤੀ ਕਰਾਂਗੇ, ਇੱਥੇ ਮੋਹਰੇ ਤੁਸੀਂ ਆ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਨਾ ਜਾਪਨ ਕਰਤੇ ਵਾ ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਕਰ ਭਲਾ ਤੇਰੇ ਘਰ ਆਨੰਦ ਵਧਾਈ ਤੁਦ ਘਰ ਮਾਣ ਮਹੱਤਾ ਤੇ ਜਾਪਣਾ ਆਪ ਜਰ
1: ਸਰਬ ਕਲਾ ਭਰਪੂਰ ਜੀ ਸਹਿਜਤ ਕਥਾ ਨਾਨਕ ਦਾਸਨ ਦਾਸ ਤੁਦ ਆਗੈ ਬਿਨਵਤਾ ਨਾਨਕ ਦਾਸਨ ਦਾਸ ਤੁਦ ਆਗੈ ਬਿਨਵਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚੇ ਹੋ ਆਪਾਂ ਕੀ ਕਰਨਾ ਹੈ ਭਲਾ ਇੱਥੇ, ਕਿਉਂ ਇਕੱਠੇ ਹੋਏ ਅੱਜ ਇੰਨੇ ਜਾਣੇ, ਦੱਸੋ। ਅੱਛਾ, ਇਹ ਤੇਰਾ ਨਾਂ ਕੀ ਪੁੱਤ? ਗੁਰਨੇਕ ਸਿੰਘ। ਗੁਰਨੇਕ ਸਿੰਘ ਕਹਿੰਦਾ ਵਾਹਿਗੁਰੂ ਜੀ ਬਾਰੇ ਪਤਾ ਲਾਉਣ ਵਾਸਤੇ, ਸਿੱਖਣ ਵਾਸਤੇ ਇਕੱਠੇ ਹੋਏ। ਸੁਣ ਗਿਆ ਸਾਰਿਆਂ ਨੂੰ? ਪਰ ਸਾਨੂੰ ਐ ਲੱਗਦਾ ਤੁਸੀਂ ਰੌਲਾ ਪਾਉਣ ਵਾਸਤੇ ਇਕੱਠੇ ਹੋਏ, ਏਦਾਂ ਤੇ ਨਹੀਂ ਕਿਤੇ? ਇੱਧਰ ਪੁੱਤ, ਰੌਲਾ ਪਾਉਣ ਲਈ ਤੇ ਨਹੀਂ ਇਕੱਠੇ ਹੋਏ? ਪੁੱਤ ਜਦੋਂ ਮਹਾਰਾਜ ਜੀ ਦਾ ਜਸ ਗਾਉਂਦਾ ਹੋਵੇ ਨਾ ਕੋਈ, ਤੇ ਮਹਾਰਾਜ ਆਪ ਬਿਰਾਜਮਾਨ ਹੋਣ, ਉੱਥੇ ਚੁੱਪ ਕਰਕੇ ਆ ਕੇ ਬੈਠੀ ਦਾ ਹੁੰਦਾ। ਪੰਜਾਬੀ ਸਮਝ ਆਉਂਦੀ ਸਾਰਿਆਂ ਨੂੰ? ਕਿੱਦਾਂ ਆ ਕੇ ਬੈਠੀ ਦਾ? ਉਧਰਲਿਆਂ ਨੂੰ ਵੀ ਦੱਸ ਦੋ, ਤੁਸੀਂ ਚੁੱਪ ਕਰਕੇ ਬੈਠੇ ਸੀ ਨਾ ਆ ਕੇ। ਹਾਂ, ਬਹੁਤ ਸਿਆਣੇ।

0: ਨੋਟਬੁੱਕਸ ਲਿਆਂਦੀਆਂ ਸਾਰਿਆਂ? ਜਦੋਂ ਵੀ ਹੁਣ ਜਿਹੜਾ ਜਿਹੜੇ ਵੀ ਸੈਸ਼ਨ ਦੇ ਵਿੱਚ ਜਾਣਾ ਆ, ਜਿਵੇਂ ਵੀ ਗਰੁੱਪਸ ਨੂੰ ਵੰਡਿਆ ਗਿਆ ਆ, ਤੇ ਆਪ ਜੀ ਨੂੰ ਦੱਸਿਆ ਜਾਏਗਾ। ਤੇ ਬੇਨਤੀ ਆਪ ਜੀ ਦੇ ਸਾਰਿਆਂ ਦੇ ਚਰਨਾਂ ਚ ਪੁੱਤ, ਜਿਹੜਾ ਆਪਣਾ ਮਾਇੰਡ ਸੈੱਟ ਕਰਨਾ ਨਾ ਹੁਣੇ, ਇਹ ਮਾਇੰਡ ਨੂੰ ਹੁਣੇ ਪ੍ਰਿਪੇਅਰ ਕਰ ਲੈਣਾ ਕਿ ਅਸੀਂ ਇੱਥੇ ਰੌਲਾ ਪਾਉਣ ਨਹੀਂ ਆਏ, ਅਸੀਂ ਸਿੱਖਣ ਆਏ। ਤੇ ਜਦੋਂ ਉੱਠ ਕੇ ਜਾਣਾ ਨਾ, ਤੇ ਮਹਾਰਾਜ ਜੀ ਦੇ ਕੋਲ ਜਦੋਂ ਨਮਸਕਾਰ ਕਰਨੀ ਹੈ, ਤੇ ਮਹਾਰਾਜ ਜੀ ਨੂੰ ਕਹਿ ਦੇਣਾ, ਮਹਾਰਾਜ ਜੀ ਸਾਨੂੰ ਤੁਸੀਂ ਸਿਖਾਇਓ। ਮਹਾਰਾਜ ਨੂੰ ਕਹਿਣਾ ਹੈ, ਸਾਰਿਆਂ ਨੇ ਅਰਦਾਸ ਕਰਕੇ ਜਾਣਾ ਆ, ਮਹਾਰਾਜ ਜੀ ਨੂੰ ਕਹਿਣਾ, ਮਹਾਰਾਜ ਜੀ ਸਾਨੂੰ ਸਿਖਾਇਓ। ਤੇ ਜਦੋਂ ਸਾਡਾ ਜਿਹੜਾ ਮਾਇੰਡ ਆ ਇਹ ਪ੍ਰਪੇਅਰ ਹੋ ਗਿਆ ਸਿੱਖਣ ਦੇ ਲਈ, ਫਿਰ ਇਹਨੇ ਰੌਲਾ ਪਾਉਣੋਂ ਹਟ ਜਾਣਾ, ਫਿਰ ਇਹਨੇ ਸਿੱਖਣਾ ਆ। ਸਿੱਖਣ ਵਾਲੇ ਬੱਚੇ ਜਿਹੜੇ ਉਹ ਰੌਲਾ ਨਹੀਂ ਪਾਉਂਦੇ ਹੁੰਦੇ, ਉਹ ਸਿਰਫ ਚੁੱਪ ਕਰਕੇ ਧਿਆਨ ਦੇ ਨਾਲ ਦੂਸਰੇ ਦੇ ਬਚਨ ਜਿਹੜੇ ਆ, ਮਹਾਰਾਜ ਜੀ ਦੇ ਬਚਨ ਆ ਜਾਂ ਕੀਰਤਨ ਆ, ਕਥਾ ਆ, ਹੋਰ ਅਨਾਊਂਸਮੈਂਟਸ ਆ, ਉਹਨਾਂ ਨੂੰ ਸੁਣਦੇ ਆ ਧਿਆਨ ਦੇ ਨਾਲ। ਠੀਕ ਆ, ਹੁਣ ਫਿਰ ਸੁਣਨਾ ਧਿਆਨ ਨਾ ਕਿ ਰੌਲਾ ਪਾਉਣਾ? ਪੁੱਤ ਜੇ ਰੌਲਾ ਪਾਉਣਾ ਤੇ ਅਸੀਂ ਦੋ ਤਿੰਨ ਮਿੰਟ ਤੁਹਾਨੂੰ ਦੇ ਦਿੰਦੇ, ਪਾਲੋ ਰੌਲਾ ਕਿ ਨਹੀਂ ਪਾਉਣਾ? ਫਿਰ ਚੁੱਪ ਕਰਕੇ ਸੁਣਨਾ ਹੁਣ। ਠੀਕ ਆ, ਚਲੋ ਬਾਕੀ ਫਿਰ ਆਪਾਂ ਜਿਹੜੇ ਸੈਸ਼ਨ ਦੇ ਵਿੱਚ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ। ਸੋ ਹੁਣ ਤੁਹਾਡਾ ਅਸੀਂ ਬਸ 5-10 ਮਿੰਟ ਹੋਰ ਲਵਾਂਗੇ। ਸੋ ਸਾਰਿਆਂ ਨੂੰ ਬੇਨਤੀ ਹੈ, ਤੁਸੀਂ ਸਾਰਿਆਂ ਨੇ ਧਿਆਨ ਨਾਲ ਸੁਣਨਾ। ਸੋ ਜਿਹੜੀਆਂ ਹੁਣ 3-4 ਅਨਾਊਂਸਮੈਂਟਸ ਆ, ਉਹ ਪੂਰੇ ਦਿਨ ਬਾਰੇ ਤੁਹਾਨੂੰ ਇੱਕ ਵਾਰੀ ਦੱਸਾਂਗੇ, ਜਿਹੜਾ ਅੱਜ ਦਾ ਸਕੈਜੂਅਲ ਆ, ਉਸ ਤੋਂ ਇਲਾਵਾ ਵੀ ਤੁਹਾਡੇ ਲਈ ਕੀ ਐਕਸਪੈਕਟੇਸ਼ਨਸ ਅਸੀਂ ਰੱਖੀ ਹੋਈ ਆ, ਅਤੇ ਤੁਸੀਂ ਸਾਰਿਆਂ ਨੇ ਕਿੱਥੇ ਕਿੱਥੇ ਜਾਣਾ। ਓਕੇ, ਸੋ ਪਹਿਲੀ ਗੱਲ ਆ, ਜਿਹੜੇ ਸੇਵਾਦਾਰ ਹੁਣ ਤੁਸੀਂ ਨੋਟ ਕੀਤੇ ਵੀ ਕਈ ਸੇਵਾਦਾਰ ਤੁਸੀਂ ਪਹਿਲੀ ਵਾਰੀ ਦੇਖੇ ਹੋਣਗੇ, ਸੋ ਭਾਈ ਸਾਹਿਬ ਜੀ ਹੁਣਾਂ ਦਾ ਜਿਹੜੇ ਸਾਡੇ ਆਸਟ੍ਰੇਲੀਆ ਤੋਂ ਭਾਈ ਸਾਹਿਬ ਹੁਣੇ ਜੀ ਆਏ ਹੋ ਆ ਨਾਲ ਉਹਨਾਂ ਦੇ ਨਾਲ ਹੋਰ ਸੇਵਾ ਕਰਨ ਵਾਸਤੇ, ਅਤੇ ਗੱਤਕਾ ਉਸਤਾਦ ਤੁਸੀਂ ਸਵੇਰੇ ਵੀ ਨੋਟ ਕੀਤੇ ਆ ਨਿਤਨੇਮ ਵੇਲੇ, ਉਹ ਵੀ ਹਾਜ਼ਰ ਸੀ। ਸੋ ਤੁਸੀਂ ਪਹਿਲੀ ਗੱਲ ਤਾਂ ਇਹ ਸਾਰਿਆਂ ਦੇ ਜਿਹੜੇ ਦੂਰੋਂ ਆਏ ਹੋਏ ਆ ਸੇਵਾ ਕਰਨ ਵਾਸਤੇ, ਉਹਨਾਂ ਦਾ ਤੁਸੀਂ ਸਤਿਕਾਰ ਕਰਨਾ। ਓਕੇ, ਸੋ ਵੰਸ ਅਗੈਨ ਇਨ ਦ ਮੋਰਨਿੰਗ ਵੀ ਵਾਂਟ ਟੂ ਥੈਂਕ ਯੂ ਗਾਈਜ਼। ਯੂ ਗਾਈਜ਼ ਹੈਵ ਨੋਟਿਸ ਦੈਟ ਦਿਸ ਕੈਂਪ ਇਟਸ ਡੇ 1, ਇਟਸ ਵੀਵ ਬਿਗਨ, ਐਂਡ ਇਨ ਈਚ ਕਲਾਸ ਦੇਰ ਇਜ਼ ਡਿਫਰੈਂਟ ਟੀਚਰਸ, ਦੇਰ ਇਜ਼ ਨਿਊ ਟੀਚਰਸ। ਵੀ ਆਰ ਫਸਟ ਰਿਕੁਐਸਟ ਯੂ ਵੁੱਡ ਬੀ ਟੂ ਮੇਕ ਸ਼ੋਰ ਯੂ ਸੋ ਸ਼ੋਅ ਰਿਸਪੈਕਟ ਐਂਡ ਸਤਿਕਾਰ ਫੋਰ ਆਲ ਦੀ ਸੇਵਾਦਾਰਸ ਦੈਟ ਕੇਮ ਆਲ ਦਿਸ ਵੇ। ਦੂਸਰੀ ਬੇਨਤੀ ਹੈ ਵੀ ਜਦੋਂ ਤੁਸੀਂ ਕਲਾਸਾਂ ਦੇ ਵਿੱਚ ਜਾਣਾ, ਖਾਸ ਕਰਕੇ ਜਿਹੜੇ ਬੱਚਿਆਂ ਕੋਲ ਆਪ ਦੇ ਸੈੱਲ ਫੋਨ ਆ, ਤੁਸੀਂ ਕਲਾਸਾਂ ਦੇ ਵੇਲੇ ਆਪਣੇ ਸੈੱਲ ਫੋਨ ਕਿਸੇ ਨੇ ਨਹੀਂ ਵਰਤਣੇ। ਜੇ ਅਸੀਂ ਤੁਹਾਨੂੰ ਦੇਖਿਆ ਹੋਇਆ ਵੀ ਸਟੂਡੈਂਟਸ ਜਿਹੜੇ ਆ ਕਲਾਸ ਦੇ ਵਿੱਚ ਬੈਠੇ ਹੋਏ ਆਪਣੇ ਫੋਨਾਂ 'ਤੇ, ਜਾਂ ਤੁਸੀਂ ਕਲਾਸ ਦੇ ਵਿੱਚ ਧਿਆਨ ਨਹੀਂ ਦਿੰਦੇ, ਤੁਹਾਡਾ ਉਸ ਟਾਈਮ 'ਤੇ ਅਸੀਂ ਫੋਨ ਲੈ ਜਾਵਾਂਗੇ। ਜੇ ਸਾਨੂੰ 3 ਵਾਰੀ ਤੋਂ ਵੱਧ ਤੁਹਾਨੂੰ ਕਹਿਣਾ ਪਿਆ, ਫਿਰ ਅਸੀਂ ਤੁਹਾਡੇ ਪੇਰੈਂਟਸ ਨੂੰ ਫੋਨ ਕਰਕੇ, ਘਰੇ ਫੋਨ ਕਰਕੇ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਤੁਸੀਂ ਕੈਂਪ 'ਤੇ ਨਹੀਂ ਆਉਣਾ। ਓਕੇ, ਸੋ ਇਹ ਗੱਲਾਂ ਤੁਸੀਂ ਧਿਆਨ ਨਾਲ ਦੇਖਣੀਆਂ ਵੀ ਜਿਹੜੇ ਵੀ ਤੁਹਾਡੇ ਟੀਚਰਸ ਆ, ਵਲੰਟੀਅਰਸ ਆ, ਤੁਸੀਂ ਪਲੀਜ਼ ਜੋ ਵੀ ਉਹ ਤੁਹਾਨੂੰ ਕਹਿੰਦੇ ਆ, ਜਿਸ ਤਰ੍ਹਾਂ ਵੀ ਉਹ ਤੁਹਾਨੂੰ ਦੱਸ ਰਿਹਾ, ਤੁਸੀਂ ਸਾਰਿਆਂ ਨੇ ਉਹਨਾਂ ਦੀ ਗੱਲ ਮੰਨਣੀ ਆ। ਅਤੇ ਕਲਾਸਿਸ ਵੇਲੇ ਧਿਆਨ ਨਾਲ ਸਾਰਿਆਂ ਨੇ ਸੁਣਨਾ ਹੈ। ਨੋਟਬੁੱਕਸ ਇੱਕ ਵਾਰੀ ਫਿਰ ਅਸੀਂ ਪਹਿਲਾਂ ਵੀ ਪੁੱਛਿਆ ਸੀ, ਤੁਸੀਂ ਸਾਰਿਆਂ ਨੂੰ ਬੇਨਤੀ ਵੀ ਕੀਤੀ ਸੀ ਨੋਟਬੁੱਕਸ ਲੈ ਕੇ ਆਉਣੀਆਂ। ਜਿਨ੍ਹਾਂ ਨੇ ਨਹੀਂ ਲੈਂਦੇ, ਤੁਹਾਨੂੰ ਕਲਾਸਾਂ ਦੇ ਵਿੱਚ ਵੰਡੀ ਜਾਊਗੀ ਨੋਟਬੁੱਕ, ਸਾਡੇ ਕੋਲ ਪੈਨਸਲਸ ਵੀ ਪਏ ਆ, ਸੋ ਤੁਸੀਂ ਉਸ ਟਾਈਮ 'ਤੇ ਟੀਚਰਸ ਨੂੰ ਦੱਸ ਦਿਓ, ਫਿਰ ਉਸ ਹਿਸਾਬ ਨਾਲ ਵੀ ਤੁਹਾਨੂੰ ਨੋਟਬੁੱਕਸ ਉਹ ਦੇ ਦੇਣਗੇ। ਹੁਣ ਜਿਨ੍ਹਾਂ ਦਾ ਪਹਿਲਾ ਕੈਂਪ ਆ, ਜਿਹੜੇ ਪਹਿਲੀ ਵਾਰੀ ਕੈਂਪ 'ਤੇ ਆਏ ਆ, ਹੱਥ ਖੜੇ ਕਰਿਓ ਇਫ ਦਿਸ ਇਜ਼ ਯੋਰ ਫਸਟ ਗੁਰਮਤਿ ਕੈਂਪ। ਓਕੇ, ਥੈਂਕ ਯੂ ਜੀ, ਧੰਨਵਾਦ, ਰੈਡੀ, ਹੈਂਡਸ ਡਾਊਨ। ਜਿਹੜੇ ਬੱਚੇ ਗੁਰਮਤਿ ਕੈਂਪ ਆਉਂਦੇ ਨੂੰ 4-5 ਸਾਲ ਤੋਂ ਉੱਪਰ ਹੋ ਗਏ, ਹੱਥ ਖੜੇ ਕਰਿਓ। ਠੀਕ ਹੈ ਜੀ, ਓਕੇ। ਸੋ ਜਿਹੜੇ ਬੱਚਿਆਂ ਨੂੰ ਪਤਾ ਆ, ਆਹ ਹੁਣ ਤੁਹਾਡਾ ਫਰਜ਼ ਆ ਵੀ ਜਿਨ੍ਹਾਂ ਨੂੰ ਨਹੀਂ ਪਤਾ, ਜਾਂ ਜਿਹੜੇ ਬੱਚੇ ਪਹਿਲੀ ਵਾਰੀ ਕੈਂਪ ਦੇ ਵਿੱਚ ਆਏ ਆ, ਤੁਸੀਂ ਉਹਨਾਂ ਨੂੰ ਆਪ ਦੱਸਣਾ, ਤੁਸੀਂ ਉਹਨਾਂ ਦੀ ਮਦਦ ਕਰਨੀ ਆ। ਸੋ ਜਿਹੜੀਆਂ ਕਲਾਸਾਂ ਲੱਗਣੀਆਂ, ਸੋ 4 ਥਾਵਾਂ 'ਤੇ ਕਲਾਸਾਂ ਲੱਗਣੀਆਂ। ਸੋ ਇੱਕ

ਗੈਲਰੀ ਦੇ ਵਿੱਚ ਹਿਸਟਰੀ ਕਲਾਸ ਓਕੇ ਦਰਬਾਰ ਸਾਹਿਬ ਦੇ ਵਿੱਚ ਇਹ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਕਲਾਸ ਲੱਗੂਗੀ ਬਾਹਰ ਟੈਂਟ ਲੱਗੇ ਹੋਏ ਆ ਸੋ ਇੱਕ ਮੋਰਲੇ ਪਾਸੇ ਟੈਂਟ ਲੱਗਿਆ ਹੋਇਆ ਫਰੰਟ 'ਤੇ ਉਹ ਇੰਟਰੈਕਟਿਵ ਕਲਾਸ ਅਸੀਂ ਉਹਨੂੰ ਸੱਦਾਂਗੇ ਓਕੇ ਸੋ ਲੈਕਚਰ ਅਤੇ ਐਕਟੀਵਿਟੀ ਪਿਛਲੇ ਪਾਸੇ ਗੁਰੂ ਮਹਾਰਾਜ ਗੁਰੂ ਘਰ ਦੇ ਪਿਛਲੇ ਪਾਸੇ ਜਿੱਥੇ ਟੈਂਟ ਸੈਂਟਰ 'ਚ ਲੱਗਿਆ ਹੋਇਆ ਉਹ ਹੈਗੀ ਤੁਹਾਡੀ ਆਰਟ ਕਲਾਸ ਜਿਹੜੇ ਗੱਤਕੇ ਦੇ ਵਿਦਿਆਰਥੀ ਆ ਸੋ ਗੱਤਕੇ ਵਾਲੀ ਕਲਾਸ ਉਹ ਸਾਈਡ ਟੈਂਟ 'ਤੇ ਲੱਗੂਗੀ ਜਿਹੜਾ ਵੱਡਾ ਸਾਰਾ ਟੈਂਟ ਇੱਥੇ ਸਾਈਡ ਕੋਰਨਰ 'ਤੇ ਲੱਗਿਆ ਹੋਇਆ ਓਕੇ ਸੋ ਇੱਕ ਵਾਰੀ ਫਿਰ ਸਾਰਿਆਂ ਨੇ ਧਿਆਨ ਨਾਲ ਸੁਣਨਾ ਵਾਂਸ ਅਗੈਨ ਸੋ ਯੂ ਹੈਵ ਫਾਈਵ ਕਲਾਸਿਸ ਦੈਟ ਆਰ ਗੋਇੰਗ ਬੀ ਸਪਲਿਟ ਅਪ ਆਈ ਐਮ ਐਕਸਪਲੇਨਿੰਗ ਦ ਲੋਕੇਸ਼ਨਸ ਦਰਬਾਰ ਸਾਹਿਬ ਵਿਲ ਬੀ ਕੀਰਤਨ ਗੈਲਰੀ ਵਿਖੇ ਸੋ ਅਪਸਟੇਅਰਸ ਆ ਪੌੜੀਆਂ ਤੋਂ ਚੜ੍ਹ ਕੇ ਸਾਈਡਾਂ ਤੋਂ ਜਦੋਂ ਤੁਸੀਂ ਇੱਧਰੋਂ ਦਰਬਾਰ ਸਾਹਿਬ ਤੋਂ ਨਿਕਲਦੇ ਆ ਉੱਪਰ ਉੱਥੇ ਗੈਲਰੀ ਉੱਥੇ ਹਿਸਟਰੀ ਕਲਾਸ ਲੱਗਣੀ ਆ ਮੋਹਰੇ ਟੈਂਟ ਲੱਗੇ ਹੋਏ ਆ ਸੋ ਜਿਹੜਾ ਸਾਹਮਣੇ ਨਿਸ਼ਾਨ ਸਾਹਿਬ ਜਿੱਥੇ ਲੱਗੇ ਹੋਏ ਉਹਦੇ ਨਾਲ ਜਿਹੜਾ ਟੈਂਟ ਲੱਗੇ ਹੋਏ ਆ ਐਂਟਰੀ ਦੇ ਕੋਲ ਉੱਥੇ ਤੁਹਾਡੀ ਇੰਟਰੈਕਟਿਵ ਕਲਾਸ ਹੋਵੇਗੀ ਪਿਛਲੇ ਪਾਸੇ ਗੁਰੂ ਘਰ ਦੇ ਪਿਛਲੇ ਪਾਸੇ ਜਮ੍ਹਾਂ ਸੈਂਟਰ ਦੇ ਵਿੱਚ ਟੈਂਟ ਲੱਗਿਆ ਹੋਇਆ ਉੱਥੇ ਆਰਟ ਕਲਾਸ ਅਤੇ ਫਿਰ ਸਾਈਡ 'ਤੇ ਗੱਤਕਾ ਓਕੇ ਸੋ ਹੁਣ ਤੁਸੀਂ ਸਾਰਿਆਂ ਨੇ ਆਪਣੇ ਨੋਟ ਕੀਤੇ ਆ ਸੋ ਸਾਰਿਆਂ ਨੇ ਅੱਜ ਸਵੇਰੇ ਚੈੱਕ ਇਨ ਕੀਤਾ ਸੀ ਅਤੇ ਤੁਹਾਨੂੰ ਸਾਰਿਆਂ ਨੂੰ ਰਿਸਟ ਬੈਂਡ ਮਿਲੇ ਹੋਏ ਆ ਜਿਨ੍ਹਾਂ ਨੂੰ ਰਿਸਟ ਬੈਂਡ ਹੱਥ ਖੜ੍ਹੇ ਕਰਿਓ ਗੁੱਡ ਇਹ ਹੁਣ ਤੁਸੀਂ ਜਿਹੜੇ ਰਿਸਟ ਬੈਂਡ ਦੇ ਰੰਗ ਆ ਇਹ ਤੁਸੀਂ ਨੋਟ ਕਰਨਾ ਸਾਰਿਆਂ ਨੇ ਸੋ ਜਿਹੜਾ ਹਰਾ ਗਰੁੱਪ ਪੀਲਾ ਗਰੁੱਪ ਨੀਲਾ ਐਂਡ ਰੈਡ ਰਾਈਟ ਲਾਲ ਗਰੁੱਪ ਚਾਰ ਗਰੁੱਪ ਤੁਹਾਡੇ ਵੰਡੇ ਗਏ ਆ ਆਖਰੀ ਪਰਪਲ ਗਰੁੱਪ ਜਿਹੜੇ ਸਭ ਤੋਂ ਛੋਟੇ ਬੱਚੇ ਆ ਉਹਨਾਂ ਨੂੰ ਬੇਨਤੀ ਆ ਤੁਸੀਂ ਸਾਰਿਆਂ ਨੇ ਇੱਕੋ ਹੀ ਜਗ੍ਹਾ ਰਹਿਣਾ ਤੁਸੀਂ ਸਾਰਿਆਂ ਨੇ ਆਪਣੇ ਟੀਚਰਸ ਦੇ ਨਾਲ ਇੱਥੇ ਅਜਾਇਬ ਘਰ 'ਚ ਸੋ ਜਿੱਥੇ ਲਾਇਬ੍ਰੇਰੀ ਆ ਤੁਹਾਡੇ ਟੀਚਰਸ ਤੁਹਾਨੂੰ ਲੈ ਕੇ ਵੀ ਜਾਓਗੇ ਪਰ ਤੁਸੀਂ ਸਾਰਾ ਦਿਨ ਉਹਨਾਂ ਨਾਲ ਹੀ ਰਹਿਣਾ ਉਹ ਤੁਹਾਨੂੰ ਲਾਇਬ੍ਰੇਰੀ ਦੇ ਸਾਈਡ 'ਚ ਵਾਲੇ ਕਮਰੇ 'ਚ ਜਾਂ ਫਿਰ ਲੰਗਰ ਹਾਲ 'ਚ ਠੀਕ ਹੈ ਜੀ ਸੋ ਹੁਣ ਬੇਨਤੀ ਕਰਾਂਗੇ ਜਿਹੜਾ ਅੱਜ ਦਾ ਸਕੈਜੂਲ ਆ ਵਲੰਟੀਅਰਸ ਨੂੰ ਖਾਸ ਕਰਕੇ ਬੇਨਤੀ ਹੈ ਵੀ ਤੁਸੀਂ ਜਿਹੜਾ ਵਟਸਐਪ ਗਰੁੱਪ ਬਣਿਆ ਹੋਇਆ ਉਹਦੇ ਵਿੱਚ ਦੇਖ ਲਿਓ ਅਸੀਂ ਥੋੜ੍ਹਾ ਅਪਡੇਟਡ ਸਕੈਜੂਲ ਟਾਈਮਿੰਗਸ ਥੋੜ੍ਹੀਆਂ ਵੱਖਰੀਆਂ ਕੀਤੀਆਂ ਹੋਈਆਂ ਉਹਦੇ ਵਿੱਚ ਪਾਵਾਂਗੇ ਸੋ 15 ਮਿੰਟ ਦਾ ਸਕੈਜੂਲ ਦਾ ਫਰਕ ਆ ਉਸ ਹਿਸਾਬ ਨਾਲ ਪਲੀਜ਼ ਸਾਰਿਆਂ ਨੇ ਧਿਆਨ ਦੇਣਾ ਜਿਹੜੀ ਕਲਾਸ ਰੋਟੇਸ਼ਨ ਆ ਉਸ ਹਿਸਾਬ ਨਾਲ ਹੋਵੇਗੀ ਓਕੇ ਦੂਸਰੀ ਗੱਲ ਤੁਸੀਂ ਜਦੋਂ ਵੀ ਕਿਸੇ ਨੇ ਕਲਾਸ ਦੇ ਵੇਲੇ ਜੇ ਕਿਸੇ ਨੇ ਬ੍ਰੇਕ ਲੈਣੀ ਹੋਵੇ ਜਾਂ ਕਿਸੇ ਨੂੰ ਕੋਈ ਕਿਸੇ ਚੀਜ਼ ਦੀ ਵੀ ਜ਼ਰੂਰਤ ਆ ਸੋ ਬੱਚਿਆਂ ਨੂੰ ਬੇਨਤੀ ਆ ਤੁਸੀਂ ਆਪਣੇ ਵਲੰਟੀਅਰਸ ਨਾਲ ਗੱਲ ਕਰਨੀ ਆ ਸੋ ਵਲੰਟੀਅਰਸ ਨੂੰ ਤੁਸੀਂ ਬੇਨਤੀ ਕਰੋਗੇ ਉਹਨਾਂ ਕੋਲ ਸਾਰਿਆਂ ਕੋਲ ਵਾਸ਼ਰੂਮ ਪਾਸ ਬਣੇ ਹੋਏ ਆ ਸੋ ਜਿਨ੍ਹਾਂ ਨੇ ਥੱਲੇ ਬ੍ਰੇਕ ਵਾਸਤੇ ਜਾਣਾ ਜਾਂ ਜਿਨ੍ਹਾਂ ਨੂੰ ਵਾਸ਼ਰੂਮ ਜਾਣਾ ਪਿਆ ਤੁਸੀਂ ਜਿਹੜੇ ਵਲੰਟੀਅਰਸ ਆ ਉਹਨਾਂ ਕੋਲ ਇੱਥੇ ਲਾਲ ਲੈਨਯਰਡਸ ਪਏ ਹੋਏ ਆ ਸੋ ਤੁਸੀਂ ਉਹ ਆਪਣੇ ਗਲੇ 'ਤੇ ਪਾ ਕੇ ਫਿਰ ਹੀ ਤੁਸੀਂ ਵਾਸ਼ਰੂਮ ਜਾ ਸਕਦੇ ਆ ਸੋ ਪਾਸ ਬਣੇ ਹੋਏ ਆ ਤੁਸੀਂ ਉਹੀ ਲੈ ਕੇ ਥੱਲੇ ਜਾਣਾ ਕੋਈ ਬੱਚਾ ਸਾਨੂੰ ਇੱਧਰ ਉੱਧਰ ਫਿਰਦਾ ਨਹੀਂ ਦੇਖਣਾ ਚਾਹੀਦਾ ਬੱਚੇ ਨੂੰ ਬੇਨਤੀ ਆ ਤੁਸੀਂ ਗੁਰੂ ਘਰ ਦੇ ਬਾਹਰ ਕਿਸੇ ਨੇ ਨਹੀਂ ਜਾਣਾ ਜਿਹੜੀ ਫੈਂਸ ਲੱਗੀ ਹੋਈ ਆ ਬਾਹਰਲੇ ਪਾਸੇ ਕਿਸੇ ਨੇ ਬਿਨਾਂ ਪੁੱਛੇ ਜਾਂ ਆਪਣੇ ਮਾਤਾ ਪਿਤਾ ਤੋਂ ਬਗੈਰ ਕਿਸੇ ਨੇ ਨਹੀਂ ਬਾਹਰ ਜਾਣਾ ਤੁਸੀਂ ਸਾਰਿਆਂ ਨੇ ਇੱਥੇ ਨੋਟ ਕੀਤਾ ਹੋਇਆ ਜਿਹੜੀ ਰਿਸਟਬੈਂਡਸ ਲੱਗੀਆਂ ਹੋਈਆਂ ਤੁਸੀਂ ਸਾਰਾ ਦਿਨ ਧਿਆਨ ਰੱਖਣਾ ਆਪਣੇ ਗਰੁੱਪ ਦੇ ਨਾਲ ਰਹਿਣਾ ਆ ਓਕੇ ਸੋ ਜਿਹੜੇ ਬੱਚੇ ਪਹਿਲੀ ਵਾਰੀ ਕੈਂਪ ਦੇ ਵਿੱਚ ਆਏ ਆ ਜਾਂ ਜਿਹੜੇ ਗੁਰੂ ਘਰ ਉੱਦਾਂ ਨਹੀਂ ਆਉਂਦੇ ਜਾਂ ਪਹਿਲੀ ਵਾਰੀ ਆਏ ਹੋਏ ਆ ਉਹਨਾਂ ਨੂੰ ਬੇਨਤੀ ਆ ਜਿਹੜੇ ਵਾਸ਼ਰੂਮ ਬਣੇ ਹੋਏ ਆ ਸੋ ਥੱਲੇ ਲੰਗਰ ਹਾਲ ਦੇ ਵਿੱਚ ਬੀਬੀਆਂ ਵਾਲਾ ਵਾਸ਼ਰੂਮ ਆ ਸੋ ਜਦੋਂ ਤੁਸੀਂ ਇੱਧਰ ਸਾਈਡ ਵਾਲੀਆਂ ਪੌੜੀਆਂ 'ਤੇ ਜਾਓਗੇ ਉੱਥੇ ਕੋਰਨਰ 'ਚ ਪਿਛਲੇ ਪਾਸੇ ਅਤੇ ਸਿੰਘਾਂ ਵਾਸਤੇ ਜਿਹੜਾ ਵਾਸ਼ਰੂਮ ਬਣਿਆ ਹੋਇਆ ਉਹ ਬਾਹਰਲੇ ਪਾਸੇ ਆ ਸੋ ਸਿੰਘਾਂ ਨੂੰ ਬੇਨਤੀ ਆ ਜਿਹੜੇ ਵਲੰਟੀਅਰਸ ਆ ਖਾਸ ਕਰਕੇ ਜੇ ਬੱਚਿਆਂ ਨੇ ਵਾਸ਼ਰੂਮ ਜਾਣਾ ਹੋਵੇ ਤੁਸੀਂ ਸਾਰਿਆਂ ਨੇ ਨਾਲ ਜਾਣਾ ਬੱਚਿਆਂ ਨੂੰ ਨਾਲ ਲੈ ਕੇ ਜਾਇਓ ਇਕੱਠਿਆਂ ਨੂੰ ਤੁਸੀਂ 2-3 ਬੱਚਿਆਂ ਨੂੰ ਲਿਜਾ ਸਕਦੇ ਆ ਹੁਣ ਦਰਬਾਰ 'ਚ ਜਦੋਂ ਬਹਿੰਦੇ ਹਾਂ ਸੋ ਵਾਂਸ ਅਗੈਨ ਆਈ ਵਾਜ਼ ਵੈਰੀ ਡਿਸਅਪੋਇੰਟਡ ਜਦੋਂ ਤੁਸੀਂ ਹੁਣ ਇੱਥੋਂ ਬ੍ਰੈਕਫਾਸਟ ਤੋਂ ਬਾਅਦ ਉੱਪਰ ਆਏ ਤੁਹਾਨੂੰ ਹੁਣੇ ਦੱਸ ਕੇ ਹਟੇ ਸੀ ਗੱਲ ਨਹੀਂ ਕਰਨੀ ਐਂਡ ਦ ਫਸਟ ਥਿੰਗ ਦੈਟ ਹੈਪਨਡ ਜਦੋਂ ਤੁਸੀਂ ਇੱਥੇ ਆਏ ਤੁਸੀਂ ਸਾਰੇ ਗੱਲਾਂ ਕਰਦੇ ਸੀ ਸੋ ਹੁਣ ਅਸੀਂ ਤੁਹਾਨੂੰ ਸਾਰਿਆਂ ਨੂੰ 2 ਵਾਰੀ ਦੱਸਤਾ ਜਦੋਂ ਵੀ ਦਰਬਾਰ 'ਚ ਆਉਣਾ ਕਿਸੇ ਨੇ ਵੀ ਗੱਲ ਨਹੀਂ ਕਰਨੀ ਦਰਬਾਰ 'ਚ ਤੁਹਾਨੂੰ ਬੈਠਣਾ ਕਿੱਦਾਂ ਬੈਠੀਦਾ ਉਹ ਸਿਖਾਇਆ ਜਾਊਗਾ ਜਿਨ੍ਹਾਂ ਨੂੰ ਨਹੀਂ ਪਤਾ ਜਿਹੜੇ ਪਿਛਲੇ 5-6 ਸਾਲਾਂ ਤੋਂ ਆਉਂਦੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਦਰਬਾਰ 'ਚ ਕੀ ਮਰਿਆਦਾ ਕਿਸ ਤਰ੍ਹਾਂ ਬੈਠੀਦਾ ਉਹਦੇ ਵਾਸਤੇ ਜਿਹੜੀ ਆ ਹੁਣ ਟਿਕਟ ਸਿਸਟਮ ਆ ਜਿੱਦਾਂ ਤੁਸੀਂ ਸਾਰੇ ਦੇਖਦੇ ਹੋਵੋਗੇ ਤੁਹਾਨੂੰ ਸਵੇਰੇ ਵੀ ਨਿਤਨੇ ਵੇਲੇ ਮਿਲੇ ਹੋਣਗੇ ਸੋ ਜਿਹੜੀ ਟਿਕਟਾਂ ਹੁੰਦੀਆਂ ਆ ਵੀ ਤੁਹਾਨੂੰ ਜਿਹੜੇ ਬੱਚੇ ਵਧੀਆ ਬੈਠਦੇ ਆ ਤੁਹਾਨੂੰ ਅਸੀਂ ਉਹ ਇੱਕ ਛੋਟੀ ਜਿਹੀ ਟਿਕਟ ਦੇਈਦੀ ਆ ਤੁਹਾਡਾ ਫਰਜ਼ ਬਣਦਾ ਉਹ ਟਿਕਟਾਂ ਤੁਸੀਂ ਸਾਂਭ ਕੇ ਰੱਖਣੀਆਂ ਐਂਡ 'ਤੇ ਆਪਣਾ ਤੁਸੀਂ ਨਾਮ ਅਤੇ ਏਜ ਵੀ ਤੁਹਾਡੀ ਉਮਰ ਲਿਖ ਕੇ ਫਿਰ ਅਸੀਂ ਸ਼ਾਮ ਨੂੰ ਸਾਰੀਆਂ ਟਿਕਟਾਂ ਇਕੱਠੀਆਂ ਕਰਾਂਗੇ
ਤੁਸੀਂ ਆਪਣੀਆਂ ਟਿਕਟਾਂ ਆ ਜਿਹੜੇ ਐਡਮਿਨ ਟੇਬਲ ਬਾਹਰਲੇ ਪਾਸੇ ਬਣਿਆ ਹੋਇਆ ਜਿੱਥੇ ਤੁਸੀਂ ਸਵੇਰੇ ਸਾਰੇ ਚੈੱਕ ਇਨ ਆਪਣੀ ਹਾਜ਼ਰੀ ਲਵਾ ਕੇ ਆਏ ਸੀ, ਉੱਥੋਂ ਤੁਸੀਂ ਆਪਣੇ ਉੱਥੇ ਟਿਕਟਾਂ ਛੱਡ ਕੇ ਫਿਰ ਤੁਸੀਂ ਸ਼ਾਮ ਨੂੰ ਫਿਰ ਅਸੀਂ ਪ੍ਰਾਈਜ਼ ਦੇਵਾਂਗੇ, ਉਸ ਹਿਸਾਬ ਨਾਲ ਅਸੀਂ ਇਨਾਮ ਦੇਵਾਂਗੇ। ਸੋ ਇਹ ਬੱਚਿਆਂ ਨੇ ਸਾਰਿਆਂ ਨੇ ਧਿਆਨ ਰੱਖਣਾ। ਸੋ ਜੇ ਤੁਸੀਂ ਦਰਬਾਰ 'ਚ ਸਹੀ ਬੈਠੋਗੇ ਫਿਰ ਤੁਹਾਨੂੰ ਟਿਕਟਾਂ ਮਿਲ ਸਕਦੀਆਂ, ਕਲਾਸ ਦੇ ਵਿੱਚ ਤੁਸੀਂ ਵਧੀਆ ਬੈਠੋਗੇ ਫਿਰ ਵੀ ਅਸੀਂ ਟਿਕਟਾਂ ਦੇਵੋਂਗੇ। ਜੇ ਤੁਸੀਂ ਗੱਲ ਨਹੀਂ ਸੁਣਦੇ, ਰਾਈਟ, ਜੇ ਤੁਸੀਂ ਦਰਬਾਰ 'ਚ ਵੀ ਗੱਲਾਂ ਕਰਦੇ ਹਾਂ ਅਤੇ ਤੁਹਾਨੂੰ ਵਲੰਟੀਅਰਸ ਨੇ ਬੇਨਤੀ ਕੀਤੀ ਹੈ ਵੀ ਗੱਲ ਨਹੀਂ ਕਰਨੀ, ਜਾਂ ਤੁਸੀਂ ਕਿਸੇ ਦੀ ਵੀ ਨਹੀਂ ਗੱਲ ਸੁਣਦੇ ਕੋਈ ਟੀਚਰਸ ਦੀ ਵੀ ਨਹੀਂ, ਫਿਰ ਅਸੀਂ ਟਿਕਟਾਂ ਤਾਂ ਚਲੋ ਦੂਰ ਦੀ ਗੱਲ ਆ, ਅਸੀਂ ਫਿਰ ਘਰ ਫੋਨ ਕਰਾਂਗੇ। ਓਕੇ, ਸੋ ਵੰਸ ਅਗੈਨ ਇਨ ਦਰਬਾਰ ਆਈ ਵਾਜ ਵੈਰੀ ਡਿਸਅਪੋਇੰਟਡ ਵੈਨ ਯੂ ਕੇਮ ਬੈਕ ਅਪਸਟੇਅਰਸ। ਆਈ ਡੂ ਨਾਟ ਵਾਂਟ ਟੂ ਸੀ ਦੈਟ ਬਿਹੇਵੀਅਰ ਅਗੈਨ। ਆਈ ਐਮ ਨਾਟ ਆਸਕਿੰਗ, ਇਟਸ ਨਾਟ ਫਾਰ ਮੀ। ਯੂ ਹੈਵ ਟੂ ਰਿਮੈਂਬਰ ਯੂ ਇਨ ਮਹਾਰਾਜ ਜੀ ਹਜ਼ੂਰੀ, ਯੂ ਇਨ ਮਹਾਰਾਜ ਜੀ ਦਰਬਾਰ। ਟੂ ਇਨਕਰੇਜ ਦਿਸ ਬਿਹੇਵੀਅਰ, ਵੀ ਹੈਵ ਗਿਵਨ ਯੂ ਗਾਇਜ਼ ਅ ਸਿਸਟਮ ਆਫ ਟਿਕਟਸ ਵੇਰ ਯੂ ਕੈਨ ਅਰਨ ਦਾ ਰਾਈਟ ਟੂ ਗੈਟ ਪ੍ਰਾਈਜ਼ਿਸ। ਸੋ ਦੇਰ ਇਜ਼ ਅ ਬੇਨਤੀ that as you earn prizes, as you earn tickets, you can submit them at the end of the day at the admin table. Okay? And finally, so end te bas ehi benti hai bhi haan hun agle 3-4 din waste tusi sare ne apni mehnat karni hai, jehde vi teachers bahron aaye hoye aa tusi unna to sikhya leni hai jinni vi tusi le sakde ha, te tusi sare ne dhyan naal vadhiya tarike naal camp launa. Okay? ਹੁਣ ਅੱਜ ਦਾ ਸਕੈਜੂਲ, ਸੋ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ 4 ਵਰਕਸ਼ਾਪਸ ਹੋਣਗੇ। ਸੋ ਉੱਥੇ ਸਕਰੀਨ 'ਤੇ ਅਸੀਂ ਸਕੈਜੂਲ ਲਵਾਂਗੇ। ਸੋ ਤੁਸੀਂ ਪਹਿਲੇ ਗਰੁੱਪ ਦੇ ਵਿੱਚ ਇੱਥੇ ਹਮੇਸ਼ਾ ਦਰਬਾਰ ਦੇ ਵਿੱਚ ਜਿਹੜੀ ਰੋਟੇਸ਼ਨ ਆ, ਸੋ ਜਿਹੜੇ ਬੱਚਿਆਂ ਨੇ ਜਿਹੜੀ ਕਲਾਸ ਦੇ ਵਿੱਚ ਜਾਣਾ ਇੱਥੇ ਦਰਬਾਰ 'ਚ ਰੋਟੇਸ਼ਨ ਸਕੈਜੂਲ ਲੱਗਿਆ ਹੋਊਗਾ। ਬਾਕੀ ਸਾਰੇ ਆਲੇ ਦੁਆਲੇ ਤੁਸੀਂ ਨੋਟ ਕਰਾਂਗੇ ਦਰਵਾਜ਼ਿਆਂ 'ਤੇ ਜਾਂ ਇੱਥੇ ਕੰਧਾਂ 'ਤੇ ਜਿੱਥੇ ਵੀ ਤੁਹਾਡੀਆਂ ਕਲਾਸਿਸ ਲੱਗਣੀਆਂ ਉੱਥੇ ਅਸੀਂ ਸਕੈਜੂਲ ਪ੍ਰਿੰਟ ਕਰਕੇ ਰੱਖਿਆ ਹੋਇਆ। ਸੋ ਬੱਚਿਆਂ ਨੂੰ ਬੇਨਤੀ ਹੈ ਜੇ ਤੁਹਾਨੂੰ ਨਹੀਂ ਪਤਾ ਕਿਤੇ ਜਾਣਾ ਤੁਸੀਂ ਉਹ ਸਕੈਜੂਲ ਵੀ ਦੇਖ ਸਕਦੇ ਹਾਂ, ਪਰ ਉਸ ਤੋਂ ਇਲਾਵਾ ਤੁਸੀਂ ਉੱਦਾਂ ਵੀ ਕੋਈ ਸਾਰੇ ਵਲੰਟੀਅਰਸ ਕੋਲ ਸਕੈਜੂਲ ਹੈ, ਤੁਸੀਂ ਉਹਨਾਂ ਨੂੰ ਵੀ ਪੁੱਛ ਸਕਦੇ ਹਾਂ। ਹੁਣ ਅਸੀਂ ਬੇਨਤੀ ਕਰਾਂਗੇ, ਸੋ ਪਹਿਲਾਂ ਤੁਸੀਂ ਸਾਰਿਆਂ ਨੇ ਗੱਲ ਸੁਣਨੀ ਆ, ਫਿਰ ਅਸੀਂ ਤੁਹਾਨੂੰ ਗਰੁੱਪ ਬਾਈ ਗਰੁੱਪ ਡਿਸਮਿਸ ਕਰਾਂਗੇ। ਸੋ ਇੱਕ ਵਾਰੀ ਮੈਂ ਟੀਚਰਸ ਨੂੰ ਬੇਨਤੀ ਕਰੂੰਗੀ, ਜਿਹੜੇ ਵਰਕਸ਼ਾਪ ਦੇ ਲੀਡਰਸ ਆ ਉਹਨਾਂ ਨੂੰ ਬੇਨਤੀ ਕਰੂੰਗੀ ਵੀ ਜੇ ਤੁਸੀਂ ਆਪਣੇ ਕਲਾਸਾਂ ਦੇ ਵਿੱਚ ਪਹੁੰਚੋ ਜੀ। ਸੋ ਵਰਕਸ਼ਾਪ ਲੀਡਰਸ ਜਾਂ ਜਿਹੜੇ ਵਲੰਟੀਅਰਸ ਜਿਨ੍ਹਾਂ ਨੇ ਵਰਕਸ਼ਾਪ ਲਾਉਣੇ ਆ, ਤੁਸੀਂ ਸਾਰਿਆਂ ਨੇ ਆਪਣੀਆਂ ਜਿਹੜੀਆਂ ਜਗ੍ਹਾ ਬਣੀਆਂ ਹੋਈਆਂ ਕਲਾਸਾਂ ਵਾਸਤੇ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਉੱਥੇ ਪਹੁੰਚੋ। ਸੋ ਬਾਬਾ ਅਜੀਤ ਸਿੰਘ ਜੀ ਗਰੁੱਪ, ਕੈਨ ਯੂ ਸ਼ੋਅ ਦ ਰੋਟੇਸ਼ਨ? ਬਾਬਾ ਅਜੀਤ ਸਿੰਘ ਜੀ ਗਰੁੱਪ, ਉਹਨਾਂ ਨੂੰ ਬੇਨਤੀ ਹੈ ਤੁਹਾਡੀ ਜਿਹੜੀ ਪਹਿਲੀ ਕਲਾਸ ਹੈ ਇਤਿਹਾਸ ਦੀ ਕਲਾਸ ਗੈਲਰੀ ਵਿਖੇ ਲੱਗੇਗੀ। ਸੋ ਬਾਬਾ ਅਜੀਤ ਸਿੰਘ ਜੀ ਗਰੁੱਪ, ਤੁਸੀਂ ਗੈਲਰੀ ਦੇ ਵਿੱਚ ਪਹੁੰਚਣਾ। ਬਾਬਾ ਜੁਝਾਰ ਸਿੰਘ ਜੀ ਗਰੁੱਪ, ਤੁਸੀਂ ਇੱਥੇ ਕੀਰਤਨ ਕਲਾਸ ਪਹਿਲਾਂ ਲੱਗਣੀ ਹੈ ਤੁਹਾਡੀ। ਸੋ ਕੀਰਤਨ ਜਾਂ ਫਿਰ ਗੱਤਕਾ ਤੁਹਾਨੂੰ ਉਸ ਟਾਈਮ 'ਤੇ ਅਸੀਂ ਇੱਕ ਮੌਕਾ ਦੇਵਾਂਗੇ ਵੀ ਤੁਸੀਂ ਡਿਸਾਈਡ ਕਰ ਸਕਦੇ ਹਾਂ, ਦੇਖ ਸਕਦੇ ਹਾਂ ਵੀ ਕਿੱਥੇ ਜਾਣਾ। ਜਿਹੜੇ ਬਾਬਾ ਫਤਿਹ ਸਿੰਘ ਗਰੁੱਪ, ਤੁਸੀਂ ਜਾਣਾ ਆਰਟਸ ਦੀ ਕਲਾਸ ਦੇ ਵਿੱਚ। ਸੋ ਵਲੰਟੀਅਰਸ ਦੇ ਨਾਲ ਤੁਸੀਂ ਜੈਕਟਾਂ ਪਾ ਕੇ, ਸ਼ੂ ਪਾ ਕੇ ਫਿਰ ਤੁਸੀਂ ਉੱਥੇ ਟੈਂਟ 'ਤੇ ਜਾਣਾ ਪਿਛਲੇ ਪਾਸੇ। ਐਂਡ ਦੈਨ ਅਖੀਲ 'ਤੇ ਹਿਸਟਰੀ ਇੰਟਰੈਕਟਿਵ। ਸੋ ਜਿਹੜਾ ਇੰਟਰੈਕਟਿਵ ਗਰੁੱਪ, ਬਾਬਾ ਜ਼ੋਰਵਰ ਸਿੰਘ ਜੀ ਗਰੁੱਪ, ਤੁਹਾਡਾ ਜਿਹੜਾ ਪਹਿਲਾ ਸੈਸ਼ਨ ਆ ਉੱਥੇ ਸ਼ੁਰੂ ਹੋਊਗਾ। ਸੋ ਵੰਸ ਅਗੈਨ ਇਨ ਦਾ ਹਿਸਟਰੀ ਕਲਾਸ, ਸੋ ਇਨ ਦਾ ਗੈਲਰੀ, ਬਾਬਾ ਅਜੀਤ ਸਿੰਘ ਜੀ ਗਰੁੱਪ। ਇਫ ਯੂ ਆਰ ਵੇਅਰਿੰਗ ਅ ਬਲੂ ਬੈਂਡ, you're in Baba Ajit Singh Ji group. For Baba Jujar Singh Ji group, you're starting off in Darbar, so we're going to go to Kirtan first, and then you can decide whether you'll be going to Gatka or or if you would like to stay in Kirtan, so yellow bands. Art class will be Baba Fateh Singh Ji group, so green. So you guys are going to follow your volunteer leaders, and then you guys are going to head outside. And then finally, Baba Jorawar Singh Ji group for history, for interactive, sorry. So interactive, you'll be at the front tent, and that's red bands. Purple group, Baba Deep Singh Ji group, you guys will be taken to Ajabgar. Okay? So
Now we're going to dismiss you group by group. Show me what how you should be sitting in darbar. ਹੁਣ ਤੁਹਾਨੂੰ ਦੋ ਵਾਰੀ ਦੱਸਿਆ ਗਿਆ ਭਾਈ ਸਾਹਿਬ ਜੀ ਹੁਣੇ ਵੀ ਸਮਝਾ ਕੇ ਗਏ ਆ ਦਰਬਾਰ 'ਚ ਅਸੀਂ ਰੌਲਾ ਪਾਉਣ ਨਹੀਂ ਆਏ ਹੁਣ ਤੁਸੀਂ ਸਾਰਿਆਂ ਨੇ ਦਿਖਾਉਣਾ ਦਰਬਾਰ 'ਚ ਕਿੱਦਾਂ ਬੈਠੀ ਦਾ ਪਰ ਉਸ ਤੋਂ ਪਹਿਲਾਂ ਮੈਂ ਬਾਬਾ ਦੀਪ ਸਿੰਘ ਜੀ ਦੇ ਜਿਹੜੇ ਵਲੰਟੀਅਰਸ ਆ ਉਹਨਾਂ ਨੂੰ ਬੇਨਤੀ ਕਰੂੰਗੀ ਤੁਸੀਂ ਇੱਥੇ ਸੈਂਟਰ ਦੇ ਵਿੱਚ ਆ ਜਾਓ ਅਤੇ ਬਾਬਾ ਦੀਪ ਸਿੰਘ ਜੀ ਦੇ ਗਰੁੱਪ ਦੇ ਬੱਚੇ ਸੋ ਇਫ ਯੂ ਆਰ ਵੇਅਰਿੰਗ ਅ ਪਰਪਲ ਰਿਸਟਬੈਂਡ ਸੋ ਬਾਬਾ ਦੀਪ ਸਿੰਘ ਜੀ ਗਰੁੱਪ ਸੋ ਇਫ ਯੂਅਰ ਏਜਿਸ under 5 if you're 5 years old or 4 years old please stand up and please go to Mehtabgarh okay everybody else eyes closed sitting straight hands folded legs crossed and we're going to do simran Vaheguru Vaheguru Vaheguru Vaheguru

No talking. Vaheguru, Vaheguru, Vaheguru, Vaheguru, Vaheguru.

ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਨ ਐਵਰੀਵਨ ਪਲੀਜ਼ ਕਲੋਜ਼ ਦੇਅਰ ਵਾਜੇ ਐਂਡ ਨਾਓ ਇਟਸ ਟਾਈਮ ਫਾਰ ਸਨੈਕ ਸੋ ਯੂ ਗਾਈਜ਼ ਆਰ ਆਲ ਗੋਇੰਗ ਟੂ ਗੋ ਡਾਊਨ ਸਟੇਅਰਸ ਫਾਰ ਸਨੈਕ ਐਂਡ ਆਫਟਰ ਸਨੈਕ ਯੂ ਗਾਈਜ਼ ਆਰ ਗੋਇੰਗ ਟੂ ਬੀ ਇਨ ਦਾ ਫਰੰਟ ਟੈਂਟ ਆਊਟਸਾਈਡ ਐਂਡ ਮੇਕ ਸ਼ੋਰ ਯੂ ਗਾਈਜ਼ ਰਿਮੈਂਬਰ ਹੂ ਯੂਅਰ ਵਿਥ ਟੂਡੇ ਰਿਮੈਂਬਰ ਯੂਅਰ ਗਰੁੱਪਸ ਐਂਡ ਰਿਮੈਂਬਰ ਯੂਅਰ ਟੀਚਰ ਯੂਅਰ ਗੋਇੰਗ ਟੂ ਬੀ ਵਿਥ ਦਾ ਸੇਮ ਪੀਪਲ ਟੁਮਾਰੋ So you guys can go downstairs to the Langar Hall for snack now. Vaheguru Ji Ka Khalsa, Vaheguru Ji Ki Fateh.

0: voy.
1: Voy.

ਵਾਹਿਗੁਰੂ। ਬੱਚਿਆਂ ਨੂੰ ਨਾ ਅੱਜ ਇੱਕ ਦੋ ਬੇਨਤੀਆਂ ਕੀਤੀਆਂ ਸੀ, ਚਲੋ ਵੱਡੇ ਵੀ ਬੈਠੇ ਆ, ਕਿ ਇੱਕ ਦਰਬਾਰ ਚ ਗੱਲਾਂ ਨਹੀਂ ਕਰਨੀਆਂ। ਸਵੇਰੇ ਇੱਥੇ ਗੁਰਮੁਖਾਂ ਨੇ ਵੀ ਬੇਨਤੀਆਂ ਕੀਤੀਆਂ, ਮੁੜ ਕੇ ਜਮਾਤਾਂ ਚ ਵੀ ਸਾਰਿਆਂ ਨੇ ਕੀਤੀਆਂ ਹੋਣਗੀਆਂ। ਕਿੰਨੇ ਕਿੰਨੇ ਪੁੱਤਰ ਅੱਜ ਗੱਲਾਂ ਨਹੀਂ ਕੀਤੀਆਂ ਦਰਬਾਰ ਚ ਆ ਕੇ? ਅੱਛਾ, ਇੰਨੇ ਜਾਣਿਆਂ ਨਹੀਂ ਗੱਲਾਂ ਕੀਤੀਆਂ ਦੇ, ਠੀਕ। ਤੇ ਹੁਣ ਕਿੱਦਣ ਕਰਨੀਆਂ ਫਿਰ ਦਰਬਾਰ ਚ ਗੱਲਾਂ? ਕਦੇ ਨਹੀਂ ਕਰਨੀਆਂ। ਅੱਛਾ, ਵੱਡਿਆਂ ਲਈ ਵੀ ਇੱਕ ਬੇਨਤੀ ਆ ਭਾਈ, ਆਪ ਜੀ ਵੀ ਦਰਬਾਰ ਚ ਜਦੋਂ ਆਉਂਦੇ ਹੋ, ਇੱਕ ਤੇ ਗੱਲਾਂ ਨਾ ਕਰਿਆ ਕਰੋ, ਇੱਕ ਫੋਨ ਆਪਣੇ ਬੰਦ ਰੱਖਿਆ ਕਰੋ। ਜਿਹੜੀ ਆਪ ਜੀ ਨੂੰ ਬੇਨਤੀ ਕੀਤੀ ਨਾ ਫੀਲ ਕਰਨ ਦੀ, ਆਪਾਂ ਇਹ ਫੀਲ ਹੀ ਨਹੀਂ ਕਰਦੇ ਕਿ ਅਸੀਂ ਸ਼ਹਿਨਸ਼ਾਹ ਦੇ ਕੋਲ ਜਾਣਦੇ। ਆ ਤੁਸੀਂ ਇੱਥੇ, ਤੁਹਾਡੇ ਆ ਕੋਰਟਸ ਹੁੰਦੀਆਂ ਜਿਹੜੀਆਂ ਅਦਾਲਤਾਂ, ਇਹਨਾਂ ਦੇ ਵਿੱਚ ਜਾਂਦੇ ਹੋ ਤੇ ਕਿਤੇ ਫੋਨ ਆਨ ਕਰਕੇ ਲੈ ਜਾਂਦੇ ਤੁਸੀਂ? ਤੁਸੀਂ ਡਾਕਟਰ ਦੇ ਜਾਓ ਤੇ ਉੱਥੇ ਕਿਤੇ ਲੱਗਿਆ ਹੋਇਆ ਨਾ ਸਾਈਨ ਜਿਹਾ, ਕਿ ਫੋਨ ਬਣਾ ਕੇ ਤੇ ਉੱਤੇ ਉਹ ਕਾਂਟਾ ਮਾਰਿਆ ਸਰਕਲ ਦੇ ਵਿੱਚ, ਉਹਨੂੰ ਵੇਖ ਕੇ ਹੀ ਬੰਦ ਕਰ ਲੈਂਦੇ ਫੋਨ ਕਿ ਡਾਕਟਰ ਦੇ ਆਏ ਆ। ਕਿਉਂਕਿ ਪਤਾ ਹੈ ਜੇ ਡਾਕਟਰ ਨਾਰਾਜ਼ ਹੋ ਗਿਆ, ਫੋਨ ਬੰਦ ਨਾ ਕੀਤਾ, ਤੇ ਇਹਨੇ ਦਵਾਈ ਨਹੀਂ ਦੇਣੀ ਚੱਜ ਨਾਲ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕਿਹੜੀ ਕੈਟਾਗਰੀ ਚ ਰੱਖਦੇ? ਨਾ ਤੇ ਡਾਕਟਰ ਜਿੰਨਾ ਸਤਿਕਾਰ ਦਿੰਦੇ ਆ, ਨਾ ਜੱਜ ਜਿੰਨਾ ਸਤਿਕਾਰ ਦਿੰਦੇ ਆ, ਕਿਹੜੀ ਕੈਟਾਗਰੀ ਚ ਰੱਖਿਆ ਆਪਾਂ? ਡਾਕਟਰ ਨੇ ਕਿਤੇ, ਅਸੀਂ ਇੱਕ ਡਾਕਟਰ ਕੋਲ ਜਾਂਦੇ ਹਾਂ, ਨਹੀਂ ਉੱਥੇ ਤੇ ਵੈਸੇ ਬਹੁਤ ਡਾਕਟਰ ਆ, ਉਹਨਾਂ ਨੇ ਉੱਥੇ ਲਿਖ ਕੇ ਲਾਇਆ ਹੁੰਦਾ ਵੀ ਜਰਾਬਾਂ ਨਹੀਂ ਪਾ ਕੇ ਆਉਣੀਆਂ। ਸਾਰੇ ਜਾਣੇ ਆਪਣੇ ਆਪ ਹੀ ਜਰਾਬਾਂ ਲਾਈ ਜਾਂਦੇ, ਕੋਈ ਪਹਿਰੇਦਾਰ ਨਹੀਂ ਹੁੰਦਾ ਉਹਨਾਂ ਦੇ ਦਰਵਾਜ਼ੇ ਤੇ। ਇੱਥੇ ਮੈਨੂੰ ਪਤਾ ਕਿ ਜ਼ਰੂਰ ਲਿਖ ਕੇ ਕਿਤੇ ਨਾ ਕਿਤੇ ਲੱਗਾ ਹੋਏਗਾ, ਤੇ ਅੱਜ ਬੱਚਿਆਂ ਨੂੰ ਵੀ ਦੱਸਿਆ ਇਹ ਕਿ ਪੁੱਤ ਦਰਬਾਰ ਚ ਜਰਾਬਾਂ ਨਹੀਂ ਪਾ ਕੇ ਜਾਈਦੀਆਂ। ਮਤਲਬ ਜਿਹੜੇ ਪਿਆਰੇ ਦੇ ਕੋਲ ਅਸੀਂ ਆਪਣੇ ਦੁੱਖ ਲੈ ਕੇ ਆਉਂਦੇ ਹਾਂ ਨਾ ਕਿ ਦੂਰ ਕਰਦੇ, ਉਹਨੂੰ ਅਸੀਂ ਇੱਕ ਡਾਕਟਰ ਜਿੰਨਾ ਵੀ ਸਤਿਕਾਰ ਨਹੀਂ ਦੇਣ ਦੇ। ਤੇ ਇਹ ਹੈਗਾ ਕੌਣ? ਮੇਰਾ ਵੈਦ ਗੁਰੂ ਗੋਬਿੰਦਾ। ਇਹਦੇ ਕੋ ਉਹ ਦਵਾਈ ਆ ਜਿਹੜੀ ਸਾਰੇ ਰੋਗਾਂ ਦੀ ਆ, ਸਰਬ ਰੋਗ ਕਾ ਔਖਦ ਨਾਮ, ਉਹ ਦਵਾਈ ਆ ਇਸ ਪਿਆਰੇ ਕੋਲ। ਭਾਵੇਂ ਮਾਨਸਿਕ ਰੋਗ ਹੋਵੇ, ਭਾਵੇਂ ਤਨ ਦਾ ਰੋਗ ਹੋਵੇ, ਇਹ ਠੀਕ ਕਰ ਦਿੰਦਾ। ਅਸੀਂ ਸਤਿਕਾਰ ਨਹੀਂ ਕਰਦੇ, ਸਾਡੇ ਫੋਨ ਵੀ ਉਦਾਂ ਹੀ ਵੱਜੀ ਜਾਂਦੇ। ਅਸੀਂ ਤੁਹਾਨੂੰ ਇੱਕ ਹੈਰਾਨੀ ਵਾਲੀ ਗੱਲ ਦੱਸਦੇ, ਕੁਝ ਦਿਨ ਪਹਿਲਾਂ ਅਸੀਂ ਨਾ ਯਾਤਰਾ ਤੇ ਸੀ ਤੇ ਪਾਉਂਟਾ ਸਾਹਿਬ ਗਏ। ਕੌਣ ਕੌਣ ਗਿਆ ਤੁਹਾਡੇ ਚ ਪਾਉਂਟਾ ਸਾਹਿਬ? ਪਾਉਂਟਾ ਸਾਹਿਬ, ਹਾਂ। ਅਸੀਂ ਉੱਥੇ ਗਏ ਤੇ ਇੱਕ ਭੈਣ ਸੀ ਤੇ ਉਹ ਫੋਨ ਤੇ ਗੱਲਾਂ ਕਰਨ ਦੀ, ਤੁਹਾਨੂੰ ਉਹਨੇ ਫੋਨ ਲਾਇਆ ਤੇ ਉਹ ਦਰਬਾਰ ਦੇ ਵਿੱਚ ਵੜ ਗਈ ਦਰਵਾਜ਼ਾ ਖੋਲ ਕੇ, ਤੇ ਅਸੀਂ ਉਹਨੂੰ ਵੇਖ ਕੇ ਬਾਹਰ ਹੀ ਖਲੋ ਗਏ। ਉਹ ਗਈ, ਉਹਨੇ ਫੋਨ ਤੇ ਗੱਲਾਂ ਕਰਦੀ ਕਰਦੀ ਨੇ ਮਹਾਰਾਜ ਨੂੰ ਮੱਥਾ ਟੇਕਿਆ, ਗੱਲਾਂ ਕਰਦੀ ਕਰਦੀ ਨੇ ਪਰਿਕਰਮਾ ਕਰ ਲਈਆਂ, ਤੇ ਗੱਲਾਂ ਕਰਦੀ ਕਰਦੀ ਮੱਥਾ ਟੇਕ ਕੇ ਤੇ ਬਾਹਰ ਨਿਕਲ ਗਈ। ਅੱਗੇ ਬਾਹਰ ਆਈ ਖਲੋਤੇ ਡੀਕਣ ਦੇ, ਸ਼ੀਸ਼ੇ ਲੱਗੇ ਸੀ ਦਰਵਾਜ਼ਿਆਂ ਦੇ, ਦਿਸਣ ਦਿਆ ਸਾਰਾ ਅੰਦਰ। ਤੇ ਅਸੀਂ ਕਿਹਾ, ਭੈਣੇ ਤੂੰ ਵੀ ਯਾਤਰਾ ਤੇ ਆਈ ਹੈ ਘਰੋਂ, ਹੈਨਾ? ਘਰ ਜਾ ਕੇ ਤੂੰ ਕਹਿਣਾ ਮੈਂ ਯਾਤਰਾ ਕਰ ਰਹੀ ਪਾਉਂਟਾ ਸਾਹਿਬ ਦੀ, ਆਈ ਤੇ ਯਾਤਰਾ ਤੋਂ ਹੀ। ਅੱਛਾ, ਕੀ ਲੈ ਕੇ ਜਾਏਗੀ ਯਾਤਰਾ ਤੋਂ? ਉਸ ਨੂੰ ਕਲਗੀਧਰ ਮਹਾਰਾਜ ਦਿਸੇ ਹੋਣਗੇ ਕਿਤੇ ਬੈਠੇ ਪਾਉਂਟਾ ਸਾਹਿਬ? ਵੱਡੇ ਦੱਸੋ ਹਾਂ ਜਰਾ ਕਾਹਨੂੰ। ਉਹਨੂੰ ਤਖ਼ਤ ਤੇ ਬੈਠੇ ਕਲਗੀਧਰ ਮਹਾਰਾਜ ਦਿਸੇ ਹੋਣਗੇ? ਇਹ ਹਾਲਾਤ ਆਪਣੇ ਹੋਈ ਜਾਣਦੇ ਆ। ਇਸ ਲਈ ਭਾਈ ਬੇਨਤੀ ਆ, ਜਿਹੜਾ ਫੋਨ ਵੱਜਣ ਵਾਲਾ ਰਿਵਾਜ ਆ ਨਾ, ਇਹ ਤੇ ਬਿਲਕੁਲ ਬੰਦ ਕਰ ਦੋ ਕਿ ਅੰਦਰ ਮਤਲਬ ਹੀ ਨਹੀਂ ਫੋਨ ਵੱਜ ਜੇ, ਅੰਦਰ ਕੋਈ ਡਿਸਟਰਬੈਂਸ ਹੋ ਜੇ। ਜਰਾਬਾਂ ਇੱਥੇ ਨਹੀਂ ਪਾ ਕੇ ਆਈ ਦੀਆਂ,
ਆਪਣੇ ਘਰ ਕੋਈ ਜਰਾਬਾਂ ਪਾ ਕੇ ਚਲ ਜੇ ਨਾ, ਜਾਂ ਬੂਟ ਪਾ ਕੇ ਚਲ ਜੇ ਜਿੱਥੇ ਅਸੀਂ ਅਲਾਓ ਨਹੀਂ ਕਰਦੇ ਵੀ ਇਸ ਕਮਰੇ 'ਚ ਜਾਂ ਸਾਡੇ ਘਰ ਦੇ ਵਿੱਚ ਬੂਟ ਨਹੀਂ ਪਾ ਕੇ ਆਉਣਾ। ਜੇ ਕੋਈ ਰਿਸ਼ਤੇਦਾਰ ਆਵੇ ਪਾ ਕੇ ਆ ਜੇ ਤੇ ਅਸੀਂ ਉਹਦੇ ਵੱਲ ਘੂਰ ਘੂਰ ਕੇ ਵੇਖੀ ਜਾਂਦੇ ਕਿੰਨਾ ਚਿਰ, ਅੰਦਰੋਂ ਕਹਿੰਦੇ ਤੇ ਕੁਛ ਨਹੀਂ ਹੈ ਪਰ ਵੀ ਇਹਨੂੰ ਇੰਨੀ ਅਕਲ ਨਹੀਂ ਹੈਗੀ ਵੀ ਇਹ ਬੂਟ ਪਾ ਕੇ ਆ ਗਿਆ, ਸਾਰੇ ਟੱਬਰ ਨੇ ਅਸੀਂ ਬਾਹਰ ਲਾਏ। ਆਪ ਜੀ ਸ਼ਹਿਨਸ਼ਾਹ ਦੇ ਕੋਲ ਆਉਂਦੇ ਹੋ, ਸੱਚੇ ਪਾਤਸ਼ਾਹ ਜੀ ਦੇ ਕੋਲ ਆਉਂਦੇ ਹੋ ਤੇ ਆਪਾਂ ਜਰਾਬਾਂ ਦੇ ਨਾਲ ਕਾਰਪਟ ਦੀ ਸਮੈਲ ਹੀ ਏਦਾਂ ਦੀ ਕਰ ਛੱਡੀ ਆ, ਅਸੀਂ ਤੇ ਥੋੜਾ ਚਿਰ ਬਹਿ ਕੇ ਚੱਲ ਜਾਂਦੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰਾ ਦਿਨ ਬਹਿਣਾ ਆ ਉਸ ਸਮੈਲ 'ਚ। ਇਸ ਲਈ ਭਾਈ ਪੈਰ ਧੋਣ ਦਾ ਪ੍ਰਬੰਧ ਹੈਗਾ, ਪੈਰ ਧੋ ਕੇ ਆਇਆ ਕਰੋ। ਬੱਚਿਆਂ ਨੇ ਜਰਾਬਾਂ ਲਾ ਤੀਆਂ, ਕਿੰਨੇ ਕਿੰਨੇ ਲਾਈਆਂ? ਠੀਕ ਆ, ਕੱਲ ਤੋਂ ਪੁੱਤ ਕਿਸੇ ਨੇ ਨਹੀਂ ਪਾਉਣੀਆਂ। ਅਨਕ ਜਨਮ ਭਰਮੇ ਜੋਨ ਮਾਹੇ। ਆਪਾਂ ਜਿੰਨੇ ਬੈਠੇ ਆ ਤਕਰੀਬਨ ਸਾਰਿਆਂ ਦੇ ਹਾਲਾਤ ਆਏ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਦੱਸਣ ਦੇ, ਭਾਵੇਂ ਕੋਈ ਵੱਡਾ ਆ ਉਮਰ ਦਾ ਤੇ ਭਾਵੇਂ ਕੋਈ ਛੋਟਾ ਆ। ਅਸੀਂ ਅਨੇਕਾਂ ਹੀ ਜਨਮ ਜੋਨਾਂ ਦੇ ਵਿੱਚ ਭਟਕੇ ਆ। ਆ ਜਨਮ ਹੁਣ ਮਿਲ ਗਿਆ ਪਰ ਹੁਣ ਸਾਡੇ ਵੱਡੇ ਭਾਗ ਆ ਕਿ ਪਹਿਲਿਆਂ ਦਾ ਤੇ ਆਪਾਂ ਨੂੰ ਪਤਾ ਨਹੀਂ ਕਿਸੇ ਨੂੰ ਕਿਹੜਾ ਮਿਲਿਆ ਸੀ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ। ਇਹ ਤੇ ਆਪਾਂ ਨੂੰ ਪਤਾ ਨਹੀਂ ਹੁਣ ਪਹਿਲੇ ਜਨਮ ਕਿਹੜੇ ਕਿਹੜੇ ਆਪਾਂ ਭੋਗ ਆਏ, ਪਰ ਇਹ ਆਪਾਂ ਨੂੰ ਪਤਾ ਕਿ ਮਨੁੱਖਾਂ ਦਾ ਮਿਲਿਆ। ਸਾਰੇ ਮਨੁੱਖ ਹੀ ਹੈ ਨਾ, ਹੌਲੀ ਕੋ ਬੋਲਦੇ ਹੋ ਤਾਂ ਇਹ ਵੀ ਸ਼ੱਕ ਕਰਦੇ, ਕਹਿਣ ਲੱਗਾ ਮਨੁੱਖ ਹੈਗੇ ਨਹੀਂ ਹੈਗੇ। ਮਨੁੱਖੀ ਹੋ ਇਹ ਜਨਮ ਹੁਣ ਮਨੁੱਖਾਂ ਦਾ ਆਪਾਂ ਨੂੰ ਮਿਲ ਗਿਆ ਸਾਰਿਆਂ ਨੂੰ। ਕਿਸੇ ਦਾ 10 ਸਾਲ ਲੰਘ ਗਿਆ, ਕਿਸੇ ਦਾ 5 ਲੰਘ ਗਿਆ, ਕਿਸੇ ਦਾ 30 ਲੰਘ ਗਿਆ, ਕਿਸੇ ਦਾ 60 ਲੰਘ ਗਿਆ, ਕਿਸੇ ਦਾ 80 ਲੰਘ ਗਿਆ। ਹਰ ਸਿਮਰਨ ਬਿਨ ਨਰਕ ਪਾਹੇ। ਪਰ ਮੁਸ਼ਕਿਲ ਕੀ ਬਣੀ ਆ ਕਿ ਆਹ ਜਿਹੜਾ ਜਨਮ ਆਪਣਾ ਨਾ, ਇਹ ਵੀ ਪਰਮੇਸ਼ਰ ਜੀ ਦੇ ਸਿਮਰਨ ਤੋਂ ਬਿਨਾਂ ਲੰਘਣ ਦਿਆ, ਉਹਨਾਂ ਦੀ ਯਾਦ ਤੋਂ ਬਿਨਾਂ ਲੰਘਣ ਦਿਆ, ਤੇ ਇਹ ਜਨਮ ਨਰਕ ਬਣ ਗਿਆ। ਜਦੋਂ ਆਪਣੇ ਆਪ ਅੰਦਰ ਝਾਤ ਮਾਰਾਂਗੇ ਤੇ ਸੱਚੀ ਵੇਖਿਓ ਭਲਾ, ਆ ਬਾਹਰਲੀਆਂ ਸਹੂਲਤਾਂ ਨਾ ਵੇਖਿਓ ਇਕੱਲੀਆਂ, ਉਦਾਂ ਵੇਖੋ ਭਲਾ ਨਰਕ ਬਣਿਆ ਕਿ ਨਹੀਂ। ਸਹੂਲਤਾਂ ਨਹੀਂ ਵੇਖਣੀਆਂ, ਸਹੂਲਤਾਂ ਤੇ ਬਾਹਰਲੇ ਦੇਸ਼ਾਂ ਚ ਬੜੀਆਂ। ਆਹੀ ਆਸਟ੍ਰੇਲੀਆ ਤੋਂ ਆਏ ਸਾਡੇ ਵੀ ਉੱਥੇ ਬਹੁਤ ਆ, ਤੁਹਾਡੇ ਵੀ ਬਹੁਤ ਆ ਸਹੂਲਤਾਂ ਤੇ ਸਹੂਲਤਾਂ ਲੈਣ ਵਾਲਿਆਂ ਕੋਲ ਤੇ ਪੰਜਾਬ ਚ ਵੀ ਬਹੁਤ ਸਹੂਲਤਾਂ ਹੋਣ, ਏਡੀ ਕੋਈ ਗੱਲ ਨਹੀਂ ਹੈਗੀ, ਬੜੀਆਂ ਸਹੂਲਤਾਂ, ਬੜੇ ਸੁੱਖ ਆ ਦੁਨੀਆਂ ਵਾਲੇ। ਇੱਥੇ ਤੇ ਆਪਾਂ ਨੂੰ ਫੇਰ ਇਹਨਾਂ ਇਹਨਾਂ ਕੰਮ ਕਰਕੇ ਸਹੂਲਤਾਂ ਮਿਲੀਆਂ ਆ, ਇੰਨੀਆਂ ਮਿਹਨਤਾਂ ਕਰਕੇ ਪੰਜਾਬ ਚ ਤੇ ਇੱਦਾਂ ਵੀ ਲਈ ਫਿਰਦੇ ਗਏ, ਬਹੁਤੀ ਮਿਹਨਤ ਕਰਨ ਤੋਂ ਬਿਨਾਂ ਠੱਗੀ ਠੋਰੀ ਨਾਲ ਹੀ। ਪਰ ਜਦੋਂ ਅੰਦਰ ਝਾਤ ਆਪਣੇ ਅੰਦਰ ਕਿਤੇ ਜਾਂਦੇ, ਮਨੁੱਖ ਦੀ ਮੁਸ਼ਕਿਲ ਆ ਕਿ ਆਪਣੇ ਅੰਦਰ ਜਾਂਦਾ ਨਹੀਂ। ਅਸੀਂ ਜ਼ਿਆਦਾ ਬੱਚਿਆਂ ਨੂੰ ਨਹੀਂ, ਵੱਡਿਆਂ ਨੂੰ ਇਹ ਬੇਨਤੀਆਂ ਕਰਨੀਆਂ ਕਿਉਂਕਿ ਆਪ ਜੀ ਨੇ ਬੱਚਿਆਂ ਨੂੰ ਕਰਨੀਆਂ। ਆਪਣੇ ਅੰਦਰ ਕਦੇ ਨਹੀਂ ਜਾਂਦਾ, ਮਨੁੱਖ ਦੀ ਇਹ ਮੁਸ਼ਕਿਲ। ਇਹਨੇ ਨਰਕ ਕਿੱਦਾਂ ਬਣਾ ਲਿਆ ਆ ਕਿ ਇਹਨੂੰ ਦੁਨੀਆਂ ਦੇ ਸਾਰੇ ਦੇਸ਼ਾਂ ਦਾ ਪਤਾ ਆ, ਸਾਰੀ ਨੌਲੇਜ ਆ, ਬੜਾ ਗਿਆਨ ਆ, ਪਰ ਆਪਣੇ ਆਪ ਦਾ ਪਤਾ ਨਹੀਂ ਹੈਗਾ ਕਿ ਮੈਂ ਕਿਹੜੀ ਪੋਜੀਸ਼ਨ 'ਚ, ਕਿਉਂਕਿ ਆਪਣੇ ਨਾਲ ਕਦੇ ਬੈਠਾ ਹੀ ਨਹੀਂ। ਇਹ ਗਵਾਂਢੀਆਂ ਨਾਲ ਬਹਿ ਲਏਗਾ, ਰਿਸ਼ਤੇਦਾਰਾਂ ਨਾਲ ਬਹਿ ਲਏਗਾ, ਆਪਣੇ ਆਪ ਨਾਲ ਕਦੇ ਨਹੀਂ ਬਹਿੰਦਾ। ਤੇ ਅਸੀਂ ਵੱਡੇ ਭਾਗਾਂ ਵਾਲੇ ਹਾਂ ਕਿ ਸਤਿਗੁਰ ਸਾਨੂੰ ਸਾਡੇ ਬਾਰੇ ਦੱਸਦੇ। ਆਪ ਜੀ ਕਿਤੇ ਦੁਨੀਆਂ 'ਚ ਜਾ ਕੇ ਬੈਠੋ ਤੇ ਦੁਨੀਆਂ ਆਪਣੇ ਬਾਰੇ ਦੱਸੇਗੀ, ਮੇਰੇ ਕੋ ਆਇਆ, ਮੈਂ ਇੰਨੇ ਸਾਲ ਹੋ ਗਏ ਆ, ਆਹ ਕਰਨ ਦਿਆਂ ਆ, ਗਿਣਤੀਆਂ ਮਿਣਤੀਆਂ ਕਰ ਕਰਕੇ ਦੱਸਣਗੇ,
ਆਪਣੇ ਸੁੱਖਾਂ ਬਾਰੇ ਦੱਸਣਗੇ ਜਾਂ ਆਪਣੇ ਦੁੱਖਾਂ ਬਾਰੇ ਦੱਸਣਗੇ, ਪਰ ਇੱਕ ਗੁਰੂ ਜੀ ਆ ਜਿਹੜੇ ਸਾਡੇ ਬਾਰੇ ਦੱਸਣ ਦੇ ਸਾਨੂੰ ਕਿ ਮੇਰੇ ਆ ਪੁੱਤਾ, ਮੇਰੀ ਇਹ ਧੀਏ, ਤੇਰਾ ਇਹ ਜੀਵਨ ਨਰਕ ਬਣ ਗਿਆ ਕਿ ਤੂੰ ਪਰਮੇਸ਼ਰ ਜੀ ਨੂੰ ਯਾਦ ਨਹੀਂ ਕੀਤਾ। ਤੇ ਅਸੀਂ ਅੱਗੇ ਗੁਰਸਿੱਖਾਂ ਨਾਲ ਗੱਲ ਕਰਦੇ ਸੀ ਕਿ ਜੋ ਹਾਲਾਤ ਬਣਦੇ ਜਾਣਦੇ ਨਾ ਜੀ, ਮਨੁੱਖ ਦੁਖੀ ਹੁੰਦਾ ਸੀ, ਦੁਖੀ ਹੋ ਕੇ ਮਨੁੱਖ ਗੁਰਦੁਆਰਿਆਂ ਚ ਆਉਂਦਾ ਸੀ ਕਿ ਇੱਥੇ ਸਾਨੂੰ ਚੈਨ ਮਿਲੇਗਾ। ਅਸੀਂ ਤੁਹਾਨੂੰ ਇੱਕ ਗੱਲ ਸੁਣਾਉਂਦੇ ਕਿ ਇੱਕ ਵਾਰ ਇੱਕ ਮਨੁੱਖ ਗੁਰਦੁਆਰਾ ਸਾਹਿਬ ਚ ਆਇਆ, ਆਸਟ੍ਰੇਲੀਆ ਦੀ ਗੱਲ, ਉਹਨੇ ਮਹਾਰਾਜ ਦੇ ਦਰਸ਼ਨ ਕੀਤੇ ਤੇ ਉਹਨੂੰ ਘੜੀ ਬਹਿ ਗਿਆ, ਸਕੂਨ ਜਿਹਾ ਮਿਲਿਆ, ਚੈਨ ਮਿਲਿਆ, ਬਹਿ ਗਿਆ। ਬਾਹਰ ਨਿਕਲਿਆ ਤੇ ਅਸੀਂ ਉਹਦਾ ਚਿਹਰਾ ਵੇਖਿਆ ਤੇ ਅਸੀਂ ਉਹਨੂੰ ਕਿਹਾ ਵੀ ਭਾਈ ਸਾਹਿਬ ਕੀ ਗੱਲ, ਅਪਸੈਟ ਲੱਗਦੇ ਹੋ। ਕਹਿੰਦਾ ਮੈਂ ਘਰੋਂ ਨਾ ਮਰਨ ਤੁਰਿਆ ਸੀ ਅੱਜ, ਹਰ ਸਿਮਰਨ ਬਿਨ ਨਰਕ ਪਾਹੇ। ਧੀਆਂ ਪੁੱਤਰਾਂ ਵਾਲਾ ਆ, ਚੰਗਾ ਭਲਾ ਆ, ਕਾਰੋਬਾਰ ਉਹਦਾ ਬਿਜ਼ਨਸ ਚੱਲਦਾ ਆ। ਕਹਿੰਦਾ ਮੈਂ ਘਰੋਂ ਮਰਨ ਤੁਰਿਆ ਸੀ ਅੱਜ, ਪਰ ਕਹਿੰਦਾ ਮੈਨੂੰ ਨਹੀਂ ਪਤਾ ਵੀ ਕਿੱਦਾਂ ਗੱਡੀ ਮੈਨੂੰ ਗੁਰਦੁਆਰਾ ਸਾਹਿਬ ਲੈ ਆਈ, ਗੁਰਦੁਆਰਾ ਦੀ ਪਾਰਕਿੰਗ 'ਚ ਮੈਨੂੰ ਨਹੀਂ ਇਹ ਪਤਾ ਲੱਗਾ। ਤੇ ਆਇਆ ਵੀ ਕਹਿੰਦਾ ਮੈਂ ਪਹਿਲੀ ਵਾਰੀ ਆ, ਇੱਥੇ ਆਇਆ ਵੀ ਕਦੇ ਨਹੀਂ, ਪਰ ਕਹਿੰਦਾ ਇੱਥੇ ਆ ਕੇ ਮੈਨੂੰ ਨਾ ਥੋੜ੍ਹਾ ਜਿਹਾ ਚੈਨ ਜਿਹਾ ਮਿਲਿਆ ਹੁਣ। ਚਲੋ ਮਹਾਰਾਜ ਦੀ ਮਿਹਰ ਹੋਈ, ਉਹ ਸੰਗਤ ਦਾ ਜੀ ਬਣ ਗਿਆ, ਭਾਵ ਜੁੜ ਗਿਆ, ਸੰਗਤ ਮਿਲ ਗਈ ਉਹਨੂੰ, ਉਹ ਸਤ ਸੰਗੀ ਬਣ ਗਿਆ, ਕਥਾ ਕੀਰਤਨ ਬਹਿ ਕੇ ਉਹ ਸੁਣਨ ਲੱਗ ਪਿਆ। ਇਹ ਗੱਲ ਅਸੀਂ ਤੁਹਾਨੂੰ 4-5 ਸਾਲ ਪਹਿਲਾਂ ਦੀ ਦੱਸਣ ਦੇ, ਪਰ ਅੱਜ ਮਹਾਰਾਜ ਦੀ ਮਿਹਰ ਆ ਉਹਦੇ ਤੇ ਕਿ ਉਹਨੂੰ ਮਹਾਰਾਜ ਜੀ ਨੇ ਗੁਰਸਿੱਖੀ ਬਖਸ਼ ਦਿੱਤੀ, ਉਹਨੂੰ ਜੀਣਾ ਆ ਗਿਆ, ਉਹਦਾ ਜਿਹੜਾ ਨਰਕ ਸੀ ਨਾ ਉਹ ਖਤਮ ਹੋ ਗਿਆ। ਤੇ ਜੇ ਆਪਾਂ ਹੌਲੀ ਹੌਲੀ ਗੁਰਦੁਆਰਿਆਂ ਨੂੰ ਇਦਾਂ ਦਾ ਬਣਾ ਤਾ ਵੀ ਸਾਡੇ ਘਰਾਂ ਚ ਤੇ ਗੁਰਦੁਆਰੇ ਚ ਕੋਈ ਫਰਕ ਨਹੀਂ ਰਿਹਾ, ਪੈਲਸਾਂ ਰੈਸਟੋਰੈਂਟਾਂ ਚ ਤੇ ਗੁਰਦੁਆਰੇ ਚ ਕੋਈ ਫਰਕ ਨਹੀਂ ਰਿਹਾ, ਜਿਹੜੀਆਂ ਪਾਰਟੀਆਂ ਪੂਰਟੀਆਂ ਤੇ ਜਾਂਦੇ ਉੱਥੇ ਜਾਣ ਚ ਤੇ ਗੁਰਦੁਆਰੇ ਜਾਣ ਚ ਕੋਈ ਫਰਕ ਨਹੀਂ ਰਿਹਾ, ਸੁੱਖ ਕਿੱਥੇ ਲਵਾਂਗੇ, ਕਿਹੜਾ ਥਾਂ ਜੇ ਹੋਰ ਜਿਹੜਾ ਸੁੱਖ ਲੈਣ ਵਾਲਾ ਹੈ। ਇਹ ਇੱਕ ਜਗ੍ਹਾ ਸੀ ਗੁਰੂ ਜੀ ਦਾ ਦਰ, ਜਿਹੜੇ ਦਰ ਤੇ ਆ ਕੇ ਆਪ ਜੀ ਸੋਦਰ ਵਾਲਾ ਸ਼ਬਦ ਹਨ, ਜਪਦੇ ਪੜ੍ਹਦੇ ਹੋਵੋਗੇ, ਸੁਣਦੇ ਹੋਵੋਗੇ, ਨਿਤਨੇਮ ਚ ਵੀ ਸਵੇਰੇ ਸ਼ਾਮ ਮਹਾਰਾਜ ਜੀ ਨੇ ਸੋ ਦਰ ਤੇਰਾ ਕਿਹਾ ਸੋ ਘਰ ਜਿੱਤ ਬਹਿ। ਉਹ ਦਰ ਇਹ ਆ, ਇੱਥੋਂ ਫਿਰ ਉਸ ਘਰ ਦੀ ਖਬਰ ਮਿਲਦੀ ਆ, ਇਸ ਦਰ ਤੋਂ ਉਸ ਘਰ ਪਹੁੰਚੀਦਾ, ਦਰ ਇਹੋ ਹੀ ਆ। ਪਰ ਉਹ ਸੋ ਦਰ ਦੇ ਹਾਲਾਤ ਵੇਖ ਲਓ ਆਪਾਂ ਕਿੱਦਾਂ ਦੇ ਬਣਾ ਤੇ ਰਲ ਮਿਲ ਕੇ ਸਾਰੇ ਥਾਵਾਂ ਤੇ। ਅਸੀਂ ਉਸ ਦਰ ਨੂੰ ਉਹ ਫੀਲ ਨਹੀਂ ਕੀਤਾ ਕਿ ਇਸ ਦਰ ਤੇ ਤੇ ਜਿਹੜੇ ਇੰਨੇ ਗਾਉਂਦੇ ਆ ਤੇ ਅਸੀਂ ਵੀ ਸਿਰਫ ਗਾਉਣਾ ਸੀ ਇੱਥੇ ਆ ਕੇ, ਸਿਰਫ ਉਹਨੂੰ ਗਾਉਣਾ ਸੀ ਪਿਆਰੇ ਨੂੰ ਕਿ ਉਹ ਘਰ ਪਹੁੰਚ ਜਾਈਏ, ਪਰ ਅਸੀਂ ਗਾਇਆ ਨਹੀਂ, ਅਸੀਂ ਹੋਰ ਹੀ ਰੀਤੀ ਰਿਵਾਜਾਂ ਚ ਫਸ ਗਏ, ਸੋਸ਼ਲ ਲਾਈਫ ਬਣਾ ਲਈ, ਇੱਥੇ ਵੀ ਆਣ ਕੇ ਗੱਲਾਂ ਕਰ ਲਈਆਂ, ਫੈਸ਼ਨ ਕਰ ਲਏ, ਵੰਨ ਸਵੰਨਾ ਖਾ ਲਿਆ, ਵੰਨ ਸਵੰਨੀਆਂ ਆਪਣੀਆਂ ਇੱਛਾਵਾਂ ਪ੍ਰਗਟ ਕਰਤੀਆਂ ਵੀ ਆਹ ਹੋਣਾ ਚਾਹੀਦਾ, ਉਹ ਹੋਣਾ ਚਾਹੀਦਾ, ਉਹੀ 5-star ਸਹੂਲਤਾਂ ਭਾਲਣ ਲੱਗ ਪਏ, ਤੇ ਹੋਇਆ ਕਿ ਉਹ ਪਿਆਰਾ ਭੁੱਲ ਗਿਆ। ਇੱਕ ਹੀ ਥਾਂ ਸੀ ਜਿੱਥੋਂ ਆਪਾਂ ਨੂੰ ਲਾਗ ਲੱਗਣੀ ਸੀ, ਉਹ ਭੁੱਲ ਗਿਆ, ਹਰ ਸਿਮਰਨ ਬਿਨ ਨਰਕ ਪਾਹੇ, ਨਰਕ ਬਣ ਗਿਆ। ਇੱਥੇ ਆ ਕੇ ਵੀ ਚੈਨ ਨਹੀਂ ਆਉਂਦੇ, ਇੱਥੇ ਆ ਕੇ ਵੀ ਤੜਫੀ ਜਾਣਦੇ, ਇੱਥੇ ਆ ਕੇ ਵੀ ਗੁੱਸਾ ਆਈ ਜਾਣਦਿਆ ਵੀ ਇੱਦਾਂ ਕਿਉਂ ਨਹੀਂ ਹੋਣ ਦਿਆ, ਉੱਦਾਂ ਕਿਉਂ ਹੋਣ ਦਿਆ, ਐ ਕਿਉਂ ਹੋਣ ਦਿਆ, ਜੈ ਕਿਉਂ ਹੋਣ ਦਿਆ, ਕਿਉਂ? ਕਿਉਂਕਿ ਉਹ ਪਿਆਰੇ ਦਾ ਉਪਦੇਸ਼ ਜਿਹੜਾ ਅੰਦਰ ਨਹੀਂ ਗਿਆ,
ਉਹਦੀ ਯਾਦ ਨਹੀਂ ਆਈ, ਅਸੀਂ ਹੋਰ ਹੀ ਕਿਤੇ ਨਾ ਕਿਤੇ ਫਸੇ ਰਹੇ। ਭਗਤ ਬਿਹੂਨਾ ਖੰਡ ਖੰਡ। ਅਸੀਂ ਇੱਕ ਦਿਨ ਸੰਗਤ ਨੂੰ ਪੁੱਛਿਆ ਸੀ ਅਸੀਂ ਉੱਥੇ ਪੰਜਾਬ, ਅਸੀਂ ਕਿਹਾ ਜਦੋਂ ਦਰਬਾਰ ਚ ਬੈਠੇ ਹੁੰਦੇ ਆ ਖਿਆਲ ਕਿੱਥੇ ਹੁੰਦਾ? ਵੈਸੇ ਸੁਰਤ ਜਿੱਥੇ ਹੋਈ ਉੱਥੇ ਹੋਣੀ ਚਾਹੀਦੀ। ਹੁਣ ਤੁਸੀਂ ਗੱਡੀ ਚਲਾਉਂਦੇ ਆ, ਸੁਰਤ ਗੱਡੀ ਚ ਹੋਣੀ ਚਾਹੀਦੀ ਹੈ। ਜੇ ਗੱਡੀ ਚਲਾਉਣ ਚ ਨਹੀਂ ਹੋਊਗੀ ਤੇ ਫਿਰ ਐਕਸੀਡੈਂਟ ਹੋਏਗਾ। ਉਹ ਬੱਚੇ ਬੈਠੇ ਆਈ ਕਿ ਵੀ ਦਰਬਾਰ ਚ ਬੈਠੇ ਆ, ਸੁਰਤ ਕਿੱਥੇ ਹੁੰਦੀ ਬਹੁਤੇ ਜਾਣਿਆਂ ਦੀ ਦੱਸੋ? ਤੇ ਹੱਥ ਖੜੇ ਕਰਕੇ ਬੜੇ ਮਾਣ ਨਾਲ ਕਹਿੰਦੇ ਲੰਗਰ ਹਾਲ ਚ। ਤੇ ਸੱਚ ਵੀ ਇਹੀ ਹੈ, ਬੈਠੇ ਦਰਬਾਰ ਚ ਤੇ ਸੁਰਤ ਲੰਗਰ ਹਾਲ ਚ, ਛੇਤੀ ਚੱਲੀਏ। ਤੇ ਜੇ ਕਿਤੇ ਇੱਥੇ ਡਿਸਪਲੇ ਹੋ ਜੇ ਵੀ ਲੰਗਰ ਹਾਲ ਚ ਕੀ ਬਣਿਆ, ਓਏ ਹੋਏ ਹੋਏ, ਫਿਰ ਤੇ ਉਹ ਭੀੜ ਲੱਗ ਜੇ ਬਾਹਰ ਜਾਣ ਦੀ, ਫਿਰ ਤੇ ਮਹਾਰਾਜ ਨੂੰ ਮੱਥਾ ਟੇਕ ਕੇ ਜਾਣਾ ਭੁੱਲ ਹੀ ਜਾਏ, ਵੀ ਛੇਤੀ ਕਿਤੇ ਮੁੱਕ ਨਾ ਜਾਏ। ਭਗਤ ਬਿਹੂਨਾ ਖੰਡ ਖੰਡ। ਆਪਾਂ ਭਗਤੀ ਨਹੀਂ ਕਰ ਸਕੇ ਬਹਿ ਕੇ, ਨਾ ਇੱਥੇ ਕਰ ਸਕੇ, ਨਾ ਆਪਾਂ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ, ਨਾ ਉੱਥੇ ਕਰ ਸਕੇ ਭਗਤੀ। ਉੱਥੇ ਵੀ ਦੁਨਿਆਵੀ ਖੇਡਾਂ ਚ ਫਸੇ ਰਹੇ, ਜਦੋਂ ਇੱਥੇ ਆਏ ਇੱਥੇ ਵੀ ਭਗਤੀ ਨਾ ਹੋਈ। ਤੇ ਭਗਤੀ ਤੋਂ ਬਿਨਾਂ ਅਸੀਂ ਖੰਡ ਖੰਡ ਹੋ ਗਏ। ਖੰਡ ਦਾ ਕੀ ਅਰਥ ਹੁੰਦਾ ਬੱਚਿਓ? ਖੰਡ ਖੰਡ ਖੰਡ ਕੀ ਅਰਥ ਹੋਏਗਾ? ਇੱਥੇ ਅੰਦਾਜ਼ਾ ਜਿਹਾ ਲਾ ਕੇ ਦੱਸੋਗੇ। ਹਾਂ ਠਹਿਰ ਜਾ ਪੁੱਤ, ਹਾਂ ਦੱਸੀ। ਹਾਂ ਇੱਥੇ ਲਿਖਿਆ ਤਾਂ ਨੀ ਆਉਂਦਿਆ, ਨਕਲ ਮਾਰ ਕੇ ਦੱਸ ਦੇ। ਹਾਂ ਪੀਸਸ, ਕਾਹਦੇ ਪੀਸਸ ਆ ਦੱਸੋ ਕੋਈ ਜਣਾ। ਕਾਹਦੇ ਕਾਹਦੇ ਹਿੱਸੇ ਆ? ਹਾਂਜੀ ਖੰਡ ਦੇ। ਸਵਾਦ ਹੁੰਦੀ ਨਾ ਖੰਡ। ਅੱਛਾ ਬਸ, ਲੰਗਰ ਵਾਲੀਆਂ ਆਈਟਮਾਂ ਦਾ ਸਾਰਾ ਪਤਾ ਹੋਣਾ ਬੱਚਿਆਂ ਨੂੰ, ਫੇਰ ਕਹਿੰਦੇ ਸ਼ਬਦ ਦਾ ਨੀ ਪਤਾ ਲੱਗਦਾ, ਕਿਉਂਕਿ ਜ਼ਿਆਦਾ ਟਾਈਮ ਜਿੱਥੇ ਹੁਣ ਘਰਾਂ ਚ ਵੀ ਅਸੀਂ ਲੰਗਰ ਹੀ ਛਕਾਉਣਾ, ਗੁਰਦੁਆਰਿਆਂ ਚ ਵੀ ਲੰਗਰ ਹੀ ਛਕਾਉਣ ਲੈ ਕੇ ਆਉਣਾ, ਆ ਸ਼ਬਦ ਦਾ ਲੰਗਰ ਕਿੱਥੇ ਛਕਾਂਗੇ? ਇਹ ਕਿੰਨਾ ਲਈ ਆ? ਇਹ ਰਹਿ ਗਏ ਪੁੱਤ। ਖੰਡ ਨੂੰ ਵੀ ਖੰਡ ਤਾਂ ਹੀ ਕਹਿੰਦੇ, ਉਹਦੇ ਪੀਸਸ ਹੁੰਦੇ ਤਾਂ ਉਹਦਾ ਨਾਮ ਖੰਡ ਆ। ਉਹਦਾ ਨਾਮ ਜਿਹੜੀ ਖੰਡ ਆ ਇਸ ਕਰਕੇ ਖੰਡ ਨਹੀਂ ਆ ਕਿ ਉਹ ਮਿੱਠੀ ਆ, ਮਿੱਠੇ ਦਾ ਨਾਮ ਸ਼ੱਕਰ ਆ। ਖੰਡ ਉਹਦਾ ਨਾਮ ਤਾਂ ਹੀ ਆ, ਉਹਦੇ ਪੀਸ ਆ। ਖੰਡ ਦਾ ਅਰਥ ਟੋਟਾ ਹੀ ਹੁੰਦਾ ਆ, ਤੇ ਖੰਡ ਖੰਡ ਟੋਟੇ ਟੋਟੇ ਹੋ ਗਿਆ, ਟੋਟੇ ਟੋਟੇ ਮਨ ਹੋ ਗਿਆ। ਹੁਣ ਆਪਣੇ ਆਪਣੇ ਮਨ ਵੇਖਾਂਗੇ ਤੇ ਟੋਟਿਆਂ ਚ, ਇਕੱਠਾ ਨਹੀਂ ਹੈਗਾ ਮਨ। ਇੱਕ ਮਨ ਦਾ ਹਿੱਸਾ ਕੁਝ ਸੋਚਣ ਦਿਆ, ਇੱਕ ਕੁਝ ਸੋਚਣ ਦਿਆ, ਇੱਕ ਕੁਝ ਸੋਚਣ ਦਿਆ। ਹੋ ਸਕਦਾ ਦਰਬਾਰ ਚ ਬੈਠੇ ਹੋਈਏ ਤੇ ਮਨ ਦਾ ਕੋਈ ਵੀ ਹਿੱਸਾ ਦਰਬਾਰ ਚ ਨਾ ਬੈਠਾ ਹੋਵੇ, ਇਹ ਵੀ ਪੋਸੀਬਲ ਹੈਗਾ ਆ। ਕੋਈ ਹਿੱਸਾ ਕੰਮ ਕਰਦਾ ਹੋਵੇ। ਉਹ ਸਾਖੀ ਸੁਣੀ ਆਪ ਜੀ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇੱਕ ਵਾਰੀ ਉਹ ਮਸੀਤ ਚ ਲੈ ਗਏ ਨਮਾਜ਼ ਪੜ੍ਹਨ। ਸੁਣੀ ਬੱਚਿਓ? ਉਹ ਕਹਿੰਦੇ ਹਨਾ, ਮੌਲਵੀ ਤੇ ਨਵਾਬ ਕਹਿੰਦੇ ਵੀ ਨਮਾਜ਼ ਪੜ੍ਹਨ ਜਾਣਾ, ਤੇ ਮਹਾਰਾਜ ਕਹਿੰਦੇ ਚਲੋ ਵੀ ਚੱਲੀਏ। ਸੁਲਤਾਨਪੁਰ ਲੋਧੀ ਦੀ, ਸੁਲਤਾਨਪੁਰ ਕੌਣ ਕੌਣ ਗਿਆ ਦਰਸ਼ਨ ਕਰਨ? ਸੁਲਤਾਨਪੁਰ ਲੋਧੀ ਕਰ ਲਓ ਥੱਲੇ। ਵੱਡਿਆਂ ਨੂੰ ਬੇਨਤੀ ਆ ਭਾਈ, ਬੱਚਿਆਂ ਨੂੰ ਜ਼ਰੂਰ ਪੰਜਾਬ ਲੈ ਕੇ ਜਾਇਆ ਕਰੋ ਤੇ ਦਰਸ਼ਨ ਕਰਾਇਆ ਕਰੋ।
ਮਹਾਰਾਜ ਜੀ ਦੇ ਜਿਹੜੇ ਇਤਿਹਾਸਕ ਸਥਾਨ ਆ ਉੱਥੇ ਇਤਿਹਾਸ ਦੱਸ ਦੱਸ ਕੇ ਦਰਸ਼ਨ ਜ਼ਰੂਰ ਕਰਾਇਆ ਕਰੋ। ਖਾਸ ਕਰਕੇ ਜਿਹੜੇ ਬੱਚੇ 12-13 ਸਾਲ ਦੇ ਹੋ ਜਾਂਦੇ ਆ ਨਾ, ਤੇ 18 ਸਾਲ ਤੋਂ ਪਹਿਲਾਂ ਦਰਸ਼ਨ ਜ਼ਰੂਰ ਕਰਾ ਦਿਓ ਕਿ ਇਹਨਾਂ ਦੇ ਅੰਦਰ ਉਹ ਜਿਹੜੀਆਂ ਫੀਲਿੰਗਸ ਵਸਣੀਆਂ ਸ਼ੁਰੂ ਹੋਣ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਵੀ ਚਲੋ ਚੱਲੀਏ ਨਮਾਜ਼ ਪੜ੍ਹਨ। ਉਹ ਜਾ ਕੇ ਖਲੋ ਗਏ, ਜਿੱਦਾਂ ਨਮਾਜ਼ ਪੜ੍ਹਦੇ ਆ ਦੋਵੇਂ ਜਾਣੇ ਖਲੋ ਗਏ, ਨਵਾਬ ਵੀ ਮੌਲਵੀ ਵੀ ਤੇ ਗੁਰੂ ਨਾਨਕ ਦੇਵ ਮਹਾਰਾਜ ਵੀ ਖਲੋ ਗਏ। ਭਾਈ ਮਰਦਾਨਾ ਜੀ ਨੇ ਵੀ ਮਗਰ ਖਲੋਣਾ ਹੈ, ਸੇਵਕ ਸਨ। ਤੇ ਜਦੋਂ ਨਮਾਜ਼ ਪੜ੍ਹ ਲਈ ਤੇ ਉਹਨਾਂ ਨੇ ਮੱਥਾ ਟੇਕਿਆ ਝੁੱਕ ਕੇ ਦੋਵਾਂ ਜਾਣਿਆਂ, ਮਹਾਰਾਜ ਨੇ ਟੇਕਿਆ ਹੀ ਨਾ, ਮਸੀਤ ਚ ਖੜਿਆ ਟੇਕਿਆ ਹੀ ਨਾ, ਤੇ ਉਹ ਨਾਰਾਜ਼ ਹੋ ਗਏ। ਆਪਾਂ ਵੀ ਹੁਣ ਮੰਨ ਲਓ ਅਸੀਂ ਕਿਸੇ ਨੂੰ ਲੈ ਕੇ ਆਈਏ ਗੁਰਦੁਆਰਾ ਸਾਹਿਬ ਤੇ ਆਪਾਂ ਮੱਥਾ ਟੇਕੀਏ, ਉਹ ਟੇਕੇ ਨਾ ਤੇ ਆਪਾਂ ਕਵਾਂਗੇ ਤੂੰ ਮੱਥਾ ਨੀ ਟੇਕਿਆ, ਭਲਿਆ ਮਾਨਸਾ ਕੀ ਗੱਲ। ਉਹ ਨਾਰਾਜ਼ ਹੋ ਗਏ, ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿੰਦੇ ਵੀ ਤੁਸੀਂ ਨਮਾਜ਼ ਨੀ ਪੜ੍ਹੀ ਸਾਡੇ ਨਾਲ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨਮਾਜ਼ ਤੇ ਤੁਸੀਂ ਵੀ ਨੀ ਪੜ੍ਹੀ। ਉਹ ਕਹਿੰਦੇ ਅਸੀਂ ਪੜ੍ਹੀ ਆ। ਮਹਾਰਾਜ ਕਹਿੰਦੇ ਨਹੀਂ। ਇੱਕ ਨੂੰ ਕਹਿੰਦੇ ਤੂੰ ਤੇ ਉੱਥੇ ਕਾਬਲ ਚ ਜਾ ਕੇ ਘੋੜੇ ਖਰੀਦਣ ਦਿਆਂ, ਵਪਾਰ ਕਰਨ ਦਿਆਂ, ਪੜ੍ਹਨ ਨਮਾਜ਼ ਦਿਆਂ ਆ, ਬੋਲਣ ਨਮਾਜ਼ ਦਿਆਂ ਮੂੰਹ ਤੋਂ, ਪਰ ਜਿਹੜਾ ਖੰਡ ਖੰਡ ਸੀ ਉਹ ਜਿਹੜਾ ਹਿੱਸੇ ਮਾਨ ਹੋਇਆ ਉਹ ਤੇ ਘੋੜਿਆਂ ਦੀ ਮੰਡੀ ਚ ਚਲਾ ਗਿਆ ਜਿੱਥੇ ਘੋੜੇ ਮਿਲਦੇ ਆ। ਇੱਕ ਕਹਿੰਦੇ ਤੂੰ ਆਪਣੇ ਘਰ ਗਿਆ ਸੀ, ਘਰ ਰਿਹਾ। ਜਦੋਂ ਮਹਾਰਾਜ ਜੀ ਨੇ ਸੱਚੋ ਸੱਚ ਦੱਸਤਾ ਤੇ ਸ਼ਰਮ ਦੇ ਮਾਰੇ ਫਿਰ ਕਹਿੰਦੇ ਗਲਤੀ ਹੋ ਗਈ, ਅਸੀਂ ਤੇ ਸੱਚੀ ਨਮਾਜ਼ ਨਹੀਂ ਪੜ੍ਹੀ। ਤੇ ਸੋਚ ਕੇ ਵੇਖਿਓ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਕੀ ਕਹਿੰਦੇ ਹੋਣਗੇ ਕਿ ਬਾਣੀ ਪੜ੍ਹੀ ਕਿ ਨਹੀਂ ਪੜ੍ਹੀ। ਝਾਤ ਮਾਰੀਏ ਆਪਣੇ ਅੰਦਰ, ਉਦੋਂ ਖੰਡ ਖੰਡ ਨਹੀਂ ਹੁੰਦਾ ਦਿੰਦਾ। ਇਹ ਤੇ ਗੁਰਸਿੱਖੋ ਬੜਾ ਕੁਝ ਸੀ ਕਿ ਬਾਣੀ ਕਿਵੇਂ ਜਪਣੀ ਹੈ, ਮਹਾਰਾਜ ਜੀ ਦੀਆਂ ਸੇਵਾਵਾਂ ਕਿਵੇਂ ਕਰਨੀਆਂ। ਮਹਾਰਾਜ ਰੀਝ ਜਾਣ, ਮਹਾਰਾਜ ਖੁਸ਼ ਹੋ ਕੇ ਤੇ ਸਾਨੂੰ ਗਲ ਨਾ ਲਾ ਲੈਣ। ਪਰ ਉਹ ਧੰਨ ਸਨ ਨਵਾਬ ਤੇ ਮੌਲਵੀ, ਜਦੋਂ ਮਹਾਰਾਜ ਨੇ ਕਿਹਾ ਨਾ ਨਹੀਂ ਪੜ੍ਹੀ ਉਹ ਮੰਨ ਗਏ, ਉਹ ਜਿਹਦੇ ਨੀ ਅੱਗੋਂ ਮਹਾਰਾਜ ਨੇ ਸੱਚੋ ਸੱਚ ਦੱਸਤਾ ਤੇ ਉਹ ਸੱਚੀ ਮੰਨ ਗਏ ਵੀ ਸੱਚੀ ਸਾਡਾ ਮਨ ਜਿਹੜਾ ਉਹ ਜਿਹੜਾ ਹਿੱਸੇ ਹੋਇਆ ਸੀ ਉਹ ਨਹੀਂ ਸੀ ਹੈਗਾ ਮਸੀਤ ਦੇ ਵਿੱਚ, ਜਿਵੇਂ ਆਪਣਾ ਨਹੀਂ ਹੁੰਦਾ ਦਰਬਾਰ ਦੇ ਵਿੱਚ ਮਹਾਰਾਜ ਜੀ ਦੇ ਚਰਨਾਂ ਚ। ਪਰ ਮਹਾਰਾਜ ਨੇ ਉਹਨਾਂ ਨੂੰ ਉਪਦੇਸ਼ ਦਿੱਤਾ, ਉਹਨਾਂ ਮੰਨ ਲਿਆ, ਉਹ ਭਗਤੀ ਕਰਨ ਲੱਗ ਪਏ। ਉਸੇ ਮਹਾਰਾਜ ਦਾ ਉਪਦੇਸ਼ ਆਪਾਂ ਇੰਨੇ ਸਾਲ ਹੋ ਗਏ ਸੁਣਦਿਆਂ ਪਰ ਅਸੀਂ ਮੰਨਣ ਨਹੀਂ ਦੇ। ਜਿੰਤਣ ਮੰਨਣ ਲੱਗ ਪਏ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਉਦਣ ਆਪਣੀ ਅੰਦਰ ਦੀ ਜਿਹੜੀ ਗਤੀ ਆ ਨਾ, ਜਿਹੜਾ ਜਿਹੜੀ ਅਵਸਥਾ ਆ ਉੱਚੀ ਹੋ ਜਾਣੀ ਹੈ, ਮੈਲ ਨਿਕਲ ਜਾਣੀ ਜਿੱਦਣ ਮੰਨਣ ਲੱਗ ਪਏ। ਹਜੇ ਤੇ ਉੱਧਰ ਨੂੰ ਤੁਰੇ ਨਹੀਂ। ਹੁਣ ਭਗਤੀ ਤੋਂ ਬਿਨਾਂ ਇਹ ਜਿਹੜਾ ਮਨ ਆ ਨਾ ਇਹ ਖੰਡ ਖੰਡ ਹੋ ਗਿਆ, ਹਿੱਸਿਆਂ ਚ ਹੋ ਗਿਆ। ਕੋਈ ਕਿਸੇ ਨੂੰ ਖੁਸ਼ ਕਰਨ ਤੇ ਹੋਇਆ ਮਨ, ਕੋਈ ਆਪਣੀ, ਮੰਨ ਲਓ ਹੁਣ ਅਸੀਂ ਬੋਲਣ ਦੇ ਆ ਤੇ ਸਾਡਾ ਮਨ ਬੋਲਣ ਬਾਣੀ ਦਿਆ ਹੋਏ ਤੇ ਮੰਨ ਲਓ ਇਸ ਤੇ ਆ ਵੀ ਨਾਲ ਟੋਕਰੀ ਵੇਖੀ ਜਾਣ ਦਿਆ। ਸਾਡਾ ਮਨ ਬੋਲਣ ਬਾਣੀ ਦਿਆ ਨਾਲ ਖਿਆਲ ਸਿੱਧੇ ਸਾਡੇ ਸਾਹਮਣੇ ਟੋਕਰੀ ਆ ਵੀ ਕਿੰਨੇ ਜਾਣੇ ਉਹ ਚ ਧਰ ਗਏ ਆ ਤੇ ਕੀ ਹੋਇਆ ਹੈ, ਭਗਤ ਬਿਹੂਨਾ ਖੰਡ ਖੰਡ। ਇਹਨੇ ਕੱਲਾ ਟੋਕਰੀ ਵੱਲ ਨੀ ਵੇਖਣਾ, ਫਿਰ ਇਹਨੇ ਕਈ ਕੁਝ ਸੋਚ ਲੈਣਾ ਹੁੰਦਾ, ਇੰਨੇ ਬਣ ਗਏ ਤੇ ਮੈਂ ਹੁਣ ਆਹ ਕੰਮ ਕਰੂੰਗਾ, ਉਹ ਖੰਡ ਖੰਡ ਉਹ ਅੱਗੇ ਤੁਰਿਆ ਜਾਣਾ। ਜਦੋਂ ਮੇਰਾ ਆਹ ਕੰਮ ਹੋ ਗਿਆ, ਕਰਨ ਕਥਾ ਦਏ ਆ, ਕਥਾ ਜੀ ਵੇਖ ਲਓ ਕਿੱਧਰ ਨੂੰ ਇਹਨੇ ਤੁਰ ਪੈਣਾ। ਮਹਾਰਾਜ ਦੀ ਖੁਸ਼ੀ ਨਹੀਂ ਹੈਗੀ ਇਹ ਚ, ਕਿਉਂਕਿ ਇਹ ਭਗਤੀ ਨਹੀਂ ਹੈ, ਇਹ ਸਿਰਫ ਇੱਕ ਕਰਮ ਹੋਣ ਦਿਆ ਹੈ। ਇਹਨੂੰ ਵੀ ਕਰਮ ਕਾਂਡ ਕਿਹਾ ਜਾਂਦਾ, ਸਿਰਫ ਇੱਕ ਕਰਮ ਹੋਣ ਦਿਆ ਕਿ ਅਸੀਂ ਬੋਲਣ ਦੇ ਹਾਂ, ਇਹ ਭਗਤੀ ਨਹੀਂ ਹੋਈ।
ਕਿਉਂਕਿ ਸੁਰਤ ਸਾਡੀ ਉਹ ਪਿਆਰੇ ਦੇ ਚਰਨਾਂ ਚ ਜੇ ਨਹੀਂ ਰਹੀ ਤੇ ਭਗਤੀ ਨਹੀਂ ਹੋਈ, ਖੰਡ ਖੰਡ ਹੋ ਗਿਆ। ਤੇ ਹਰੇਕ ਜੀਵ ਦਾ ਤਕਰੀਬਨ ਮਨ ਇੰਨਾ ਖੰਡਾ ਦੇ ਵਿੱਚ ਆ, ਇੰਨਾ ਖਿੰਡਿਆ ਹੋਇਆ ਆ, ਤੇ ਜੇ ਮਨ ਖੰਡਾ ਚ ਚਲ ਜਾਏਗਾ ਉੱਥੇ ਸੁੱਖ ਨਹੀਂ ਰਹੇਗਾ, ਉੱਥੇ ਦੁੱਖ ਹੋਏਗਾ। ਤੇ ਸਾਰੀ ਉਮਰ ਇਹ ਪਤਾ ਵੀ ਨਹੀਂ ਲੱਗਦਾ ਕਿ ਮਨ ਖਿੰਡਿਆ ਹੋਇਆ ਆ, ਇਹ ਹੋਰ ਇੱਕ ਦੁੱਖ ਦੀ ਗੱਲ। ਜੇ ਕੋਈ ਦੱਸੇ ਨਾ ਕਿ ਤੇਰਾ ਮਨ ਖਿੰਡਿਆ ਹੋਇਆ, ਤੇ ਅੱਗੋਂ ਮੰਨ ਲਓ ਹੁਣ ਮੈਨੂੰ ਆਣ ਕੇ ਕੋਈ ਕਹੇ ਭਾਈ ਸਾਹਿਬ ਤੁਸੀਂ ਕਥਾ ਤੇ ਕਰੀ ਜਾਂਦੇ ਤੁਹਾਡਾ ਮਨ ਤੇ ਖਿੰਡਿਆ ਹੋਇਆ, ਤੇ ਮੈਂ ਅੱਗੋਂ ਲੜਨਾ ਆਪਣਾ, ਤੈਨੂੰ ਬਹੁਤਾ ਪਤਾ ਮੇਰੇ ਮਨ ਦਾ, ਮੇਰਾ ਮਨ ਪਤਾ ਕਿੰਨਾ ਸਾਫ, ਤੈਨੂੰ ਕੀ ਪਤਾ। ਮੈਂ ਕਹਿਣਾ ਮੇਰਾ ਮਨ ਸਾਫ, ਮਨ ਖਿੰਡਿਆ ਆ, ਮਨ ਅੰਮ੍ਰਿਤ ਨਹੀਂ ਛਕਣਾ ਚਾਹੁੰਦਾ। ਤੇ ਜੇ ਕੋਈ ਕਹਿੰਦਾ ਆ ਨਾ ਅੰਮ੍ਰਿਤ ਛਕ ਲਾ, ਤੇ ਅੱਗੋਂ ਕਹਿੰਦਾ ਮਨ ਸਾਫ ਚਾਹੀਦਾ, ਅੰਮ੍ਰਿਤ ਛਕਣ ਦੀ ਕੀ ਲੋੜ ਸੀ, ਉਹ ਮਨ ਖਿੰਡਿਆ ਹੋਇਆ ਦੁਖੀ ਮਨ। ਸੰਸਾਰ ਦੇ ਵਿੱਚ ਕਈ ਗੁਰਦੁਆਰਾ ਸਾਹਿਬਾਂ ਚ ਤੇ ਅੱਜ ਕੱਲ ਖੁੱਲੇ ਆਮ ਹੋ ਗਿਆ ਕਿ ਤੁਸੀਂ ਅੰਮ੍ਰਿਤ ਦੀ ਗੱਲ ਕਰ ਹੀ ਨਹੀਂ ਸਕਦੇ ਸਟੇਜ ਤੇ ਆ ਕੇ, ਅੰਮ੍ਰਿਤ ਬਾਰੇ ਨਹੀਂ ਬੋਲਣਾ। ਉਹ ਮਨ ਦੁਖੀ ਆ, ਮਨ ਖੰਡਾ ਚ ਆ, ਪਤਾ ਹੀ ਨਹੀਂ ਲੱਗਣ ਦਿਆ ਵੀ ਮੇਰਾ ਮਨ ਖਿੰਡਿਆ ਹੋਇਆ ਆ, ਮੇਰਾ ਮਨ ਭਗਤੀ ਤੋਂ ਬਿਨਾ ਆ, ਮੇਰਾ ਮਨ ਮੈਲਾ ਆ, ਇਹ ਪਤਾ ਨਹੀਂ ਲੱਗਣ ਦਿਆ। ਤੇ ਬੰਦਾ ਸਾਰੀ ਉਮਰ ਚਾਤਰ ਬਣਿਆ ਹੈ, ਕਹਿੰਦਾ ਰਹਿੰਦਾ ਵੀ ਮੇਰੇ ਜਿੱਡਾ ਗੁਰਸਿੱਖ ਹੀ ਕੋਈ ਨਹੀਂ, ਮੇਰੇ ਜਿੱਡਾ ਭਗਤੀ ਕੋਈ ਨਹੀਂ, ਮੇਰੇ ਜਿੱਡਾ ਸੇਵਾਦਾਰ ਹੀ ਕੋਈ ਨਹੀਂ। ਤੇ ਮਹਾਰਾਜ ਜੀ ਕਹਿੰਦੇ ਬਿਨ ਬੂਝੇ, ਤੇ ਜੇ ਮਨੁੱਖਾ ਦੇਹੀ ਮਿਲੀ ਸੀ ਇੰਨੇ ਜਨਮਾਂ ਤੋਂ ਬਾਅਦ, ਤੇ ਬਿਨ ਬੂਝੇ ਬਿਨਾਂ ਜਾਣਿਆ ਕਿ ਇਹ ਮਿਲੀ ਕਿਉਂ ਸੀ। ਜਮ ਦੇਤ ਡੰਡ, ਤੇ ਜਮਾਂ ਨੇ ਸਜਾਵਾਂ ਦੇਣੀਆਂ। ਤੇ ਕਿਉਂ ਮਿਲੀ ਸੀ ਦੇਹੀ, ਵੱਡਿਆਂ ਚੋਂ ਦੱਸੋ ਹਾਂ ਕੋਈ, ਰਹਿਰਾ ਸਾਹਿਬ ਚ ਆਪ ਜੀ ਜਪਦੇ ਹੋਵੋਗੇ, ਕਿਉਂ ਮਿਲੀ ਆ ਦੇਹੀ। ਦੱਸੋ ਕੋਈ ਜਾਣਾ। ਹਾਂਜੀ, ਭਈ ਪ੍ਰਾਪਤ ਗੋਬਿੰਦ ਮਿਲਣ ਕੀ, ਤੇ ਅਸੀਂ ਤਾਂ ਸੋਚਿਆ ਵੀ ਇਹ ਵਾਰੀ ਕੈਨੇਡਾ ਜਾਣਦੀ ਆ, ਇਹ ਵਾਰੀ ਆਸਟ੍ਰੇਲੀਆ ਜਾਣਦੀ ਆ, ਅਸੀਂ ਤਾਂ ਇਹ ਸੋਚ ਲਿਆ। ਮਹਾਰਾਜ ਕਹਿੰਦੇ ਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਤੇ ਬਿਨ ਬੂਝੇ। ਮਿਲ ਸਾਧ ਸੰਗਤ ਆਈ ਕਹਿੰਦੇ ਵੀ ਗੱਲਾਂ ਕਰੋ ਇੱਥੇ ਆ ਗਏ, ਨਹੀਂ ਤੇ ਮਤਲਬ ਆ ਵੀ ਤੁਸੀਂ ਕਾਰ ਪਾਰਕ ਚ ਆ ਗਏ ਹੋ, ਸੰਗਤ ਕਰਨ ਘਰੋਂ ਆਏ ਹੋ, ਇੱਥੇ ਗੱਲਾਂ ਦਾ ਮਤਲਬ ਕੀ ਆ। ਰੋਜ਼ ਰਹਿਰਾ ਸਾਹਿਬ ਸੁਣਨ ਵਾਲੇ ਪੜ੍ਹਨ ਵਾਲੇ ਹਜੇ ਤੱਕ ਇਹ ਨਹੀਂ ਪਤਾ ਕਿ ਮਿਲ ਸਾਧ ਸੰਗਤ ਭਾਜ ਕੇਵਲ ਨਾਮ, ਕੇਵਲ ਨਾਮ, ਕੇਵਲ ਪਿਆਰੇ ਜੀ ਦੀ ਉੱਥੇ ਗੱਲ, ਗੱਲਾਂ ਦਾ ਕੀ ਮਤਲਬ ਆ। ਆ ਵੇਖੋ ਹੁਣ ਆਪਾਂ ਬੋਲਣ ਦੇ ਆ, ਗੱਲਾਂ ਦੇ ਹੋਈ ਜਾਂਦੀਆਂ, ਤੇ ਮਾਫ ਕਰ ਦਿਓ ਜੇ ਵੱਡੇ ਨਹੀਂ ਹਟੇ ਦਰਬਾਰਾਂ ਚ ਗੱਲਾਂ ਕਰਨ ਤੋਂ, ਆ ਬੱਚਿਆਂ ਨੂੰ ਕਦੋਂ ਹਟਾਵਾਂਗੇ। ਸਾਰੀ ਸਾਰੀ ਉਮਰ ਲੰਘ ਚੱਲੀ ਆ, ਸਾਨੂੰ ਹੀ ਨਹੀਂ ਪਤਾ ਲੱਗਾ ਕਿ ਅਸੀਂ ਦਰਬਾਰਾਂ ਚ ਕਿਵੇਂ ਆਉਣਾ ਹੈ। ਉਹੋ ਹੀ ਫੋਨ ਵੱਜੀ ਜਾਂਦੇ, ਉਹੋ ਹੀ ਸਾਰਾ ਕੁਛ ਹੋਈ ਜਾਣਦੇ ਆ ਜੋ ਬਾਹਰ ਹੋਈ ਜਾਣਦੇ ਆ। ਇਹਨਾਂ ਬੱਚਿਆਂ ਨੂੰ ਕਦੋਂ ਹਟਾਵਾਂਗੇ, ਤੇ ਜਿੱਦਾਂ ਆਪਣਾ ਲੰਘ ਗਿਆ ਉਹੋ ਹੀ ਖੰਡ ਖੰਡ, ਇਹਨਾਂ ਦਾ ਵੀ ਐਂ ਲੰਘਾ ਦੇਣਾ। ਇਹਨਾਂ ਨੂੰ ਦੱਸਣਾ ਨਹੀਂ ਆ ਕਿ ਪੁੱਤ ਇਹ ਜੀਵਨ ਮਿਲਿਆ ਕਿਉਂ। ਜੇ ਜੀਵਨ ਕੱਲਾ ਕੰਮ ਕਰਨ ਲਈ ਮਿਲਿਆ ਸੀ ਤੇ ਕੰਮ ਸਾਰੇ ਪਸ਼ੂ ਵੀ ਕਰਦੇ, ਜੇ ਪੰਛੀ ਵੀ ਕਰਦੇ। ਅਸੀਂ ਇੱਕ ਐਵਰੇਜ ਜੀ ਬੋਰਡ ਤੇ ਬੱਚਿਆਂ ਨੂੰ ਦੱਸਦੇ ਹੁੰਦੇ ਕਿ 24 ਘੰਟੇ ਆ, 24 ਘੰਟਿਆਂ ਨੂੰ ਤੁਸੀਂ 3 ਹਿੱਸਿਆਂ ਚ ਕਰ ਲਓ, 8 ਘੰਟੇ ਸੌਣ ਦੇ, 8 ਘੰਟੇ ਕੰਮ ਕਰਨ ਦੇ, 2 ਹਿੱਸੇ ਆ ਜਿਹੜੇ ਮੁੱਖ ਆ, ਤੇ 8 ਘੰਟੇ ਆਪਣੇ ਉਹ ਆ ਵੀ ਕਿੰਨੇ ਕਿੱਧਰ ਲਾਉਣੇ ਆ ਆਪਸ਼ਨਲ।
ਤੇ ਉਹ ਆਪਣੇ ਬਹੁਤਿਆਂ ਦੇ ਲੱਗਦੇ ਆ ਵੀ ਉਹ ਫੋਨਾਂ ਤੇ ਲੰਘ ਗਏ, ਇੱਧਰ ਉੱਧਰ ਚੁਗਲੀ ਦਿੰਦੇ ਆ, ਚ ਲੰਘ ਗਏ, ਰੌਲੇ ਰੱਪੇ ਚ ਲੰਘ ਗਏ, ਕੁਝ ਬਾਣੀ ਜਪ ਲੈਂਦੇ ਆ 8 ਘੰਟੇ। ਹੁਣ ਜਿਹੜੇ ਮਨੁੱਖ ਨੇ 8 ਘੰਟੇ ਸੌਣਾ ਆ, ਉਹ 8 ਘੰਟੇ ਤੇ ਪਸ਼ੂ ਵੀ ਤਕਰੀਬਨ ਸੌ ਹੀ ਜਾਂਦਾ, ਫਿਰ ਉਹਨੂੰ ਵੀ ਸੌਣ ਲਈ ਟਾਈਮ ਚਾਹੀਦਾ। ਜਿਹੜੇ ਮਨੁੱਖ ਨੇ ਕੰਮ ਕਰਨਾ ਆ, ਪਸ਼ੂ ਵੀ ਕੰਮ ਕਰਦਾ ਆ ਆਪਣੇ ਲਈ। ਆ ਤੁਸੀਂ ਪੰਛੀ ਵੇਖੋ ਪੰਜਾਬ ਚ ਤੇ ਆਮ ਦਿਸ ਜਾਂਦੇ, ਸਵੇਰੇ ਆਪਣੇ ਆਲਣਿਆਂ ਚ ਉੱਡਦੇ ਆ, ਸਾਰਾ ਦਿਨ ਚੋਗਾ ਚੁਗਦੇ ਆ, ਕੰਮ ਕਰਦੇ ਆ, ਰਾਤ ਨੂੰ ਆਪਣੇ ਆਲਣਿਆਂ ਚ ਪਰਤ ਆਉਂਦੇ। ਉਹ ਤੇ ਕੋਈ ਜੋਬ ਨਹੀਂ ਕਰਨ ਦੇ, ਪਰ ਖਾਣ ਦੇ ਲਈ ਪ੍ਰਬੰਧ ਚ ਉਹ ਵੀ ਸਾਰਾ ਦਿਨ ਲੱਗੇ। ਤੁਸੀਂ ਕੋਈ ਜੰਗਲਾਂ ਚ ਇੱਥੇ ਪਸ਼ੂ ਵੇਖ ਲਓ, ਸਾਰਾ ਦਿਨ ਉਹ ਕੰਮ ਚ ਲੱਗੇ ਚਰਨ ਦੇ। ਜਿਹੜੇ ਮਾਸ ਖਾਣ ਵਾਲੇ ਪਸ਼ੂ ਆ, ਉਹ ਸ਼ਿਕਾਰ ਦੀ ਭਾਲ ਚ ਫਿਰਦੇ ਰਹਿੰਦੇ ਸਾਰਾ ਸਾਰਾ ਦਿਨ, ਕੰਮ ਤੇ ਉਹ ਵੀ ਕਰਨ ਦੇ। ਤੇ ਜੇ ਮਨੁੱਖਾ ਜੀਵਨ ਬੱਚੇ ਜੰਮਣੇ ਸੀ, ਵਿਆਹ ਕਰਾ ਕੇ ਬੱਚੇ ਜੰਮ ਲਏ, ਇਹ ਵੀ ਪਸ਼ੂ ਕਰਨ ਦੇ, ਉਹ ਵੀ ਦੋਵਾਂ ਦੇ ਸੰਯੋਗ ਤੋਂ ਬੱਚੇ ਜਨਮ ਹੋਣ ਦੇ, ਪੰਛੀਆਂ ਦੇ ਵੀ ਹੋਣ ਦੇ, ਪਸ਼ੂਆਂ ਦੇ ਵੀ ਹੋਣ ਦੇ। ਫਿਰ ਵਖਰੇਵਾਂ ਕੀ ਸੀ? ਇੱਕ ਮਨੁੱਖਾ ਦੇਹੀ ਜਿਹੜੀ ਇੰਨੇ ਜਨਮਾਂ ਤੋਂ ਬਾਅਦ ਮਿਲੀ ਆ, ਵਖਰੇਵਾਂ ਇਹੋ ਹੀ ਸੀ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਉੱਥੇ ਫਿਰ ਇੰਨਾ ਰੌਲਾ ਨਹੀਂ ਸੀ ਹੋਣਾ, ਉੱਥੇ ਤੇ ਆਪ ਜੀ ਨੇ ਗੱਡੀਆਂ ਚ ਵੀ ਭਜ ਕੇਵਲ ਨਾਮ ਕਰਦੇ ਆਉਣਾ ਸੀ ਕਿ ਮਹਾਰਾਜ ਕੋ ਚੱਲੇ। ਇੱਥੇ ਪਾਰਕਿੰਗ ਚ ਆ ਕੇ ਤੇ ਮਤਲਬ ਨਹੀਂ ਸੀ, ਐ ਪ੍ਰੇਮ ਨਾਲ ਅਦਬ ਨਾਲ ਆਪ ਜੀ ਨੇ ਜੋੜੇ ਲਾਉਣੇ ਸਨ, ਜਰਾਬਾਂ ਲਾਉਣੀਆਂ ਸੀ, ਹੱਥ ਪੈਰ ਧੋਣੇ ਸਨ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਕੋ ਚੱਲੇ, ਤੇ ਸ਼ੁਕਰ ਸ਼ੁਕਰ ਕਰਦੇ ਮਹਾਰਾਜ ਜੀ ਦੇ ਚਰਨਾਂ ਤੇ ਆ ਕੇ ਮੱਥਾ ਆਪਣਾ ਰੱਖ ਦੇਣਾ ਸੀ। ਇੱਕ ਦਿਨ ਆ ਜਾਣਾ ਸੀ ਮੱਥਾ ਰੱਖਦਿਆਂ, ਜਿੱਦਣ ਪੂਰੇ ਪ੍ਰੇਮ ਅਦਬ ਨਾਲ ਭਿੱਜਿਆ ਨਾ, ਜਦੋਂ ਮੱਥਾ ਮਹਾਰਾਜ ਦੇ ਚਰਨਾਂ ਤੇ ਹੋਣਾ ਹੈ ਤੇ ਤੁਹਾਡੀਆਂ ਅੱਖਾਂ ਚੋਂ ਪਾਣੀ ਨਿਕਲਦਾ ਹੋਣਾ ਹੈ। ਤੇ ਉਸ ਦਿਨ ਮਹਾਰਾਜ ਨੇ ਫਿਰ ਉਠਾ ਕੇ ਤੇ ਆਪਣੇ ਗਲ ਨਾਲ ਲਾ ਲੈਣਾ ਹੈ। ਉਹ ਦਿਨ ਸਾਰਿਆਂ ਸਿੱਖਾਂ ਦੀ ਜ਼ਿੰਦਗੀ ਚ ਆ ਜਾਣਾ ਹੈ, ਪਰ ਹੋਣਾ ਤਾਂ ਹੀ ਮਿਲ ਸਾਧ ਸੰਗਤ ਭਜ ਕੇਵਲ ਨਾ। ਤੇ ਮਹਾਰਾਜ ਜੀ ਸਾਨੂੰ ਉੱਥੇ ਸਮਝਾਉਂਦੇ ਆ ਵੀ ਕੋਈ ਨੀ, ਜੇ ਇੰਨਾ ਜਨਮ ਲੰਘ ਵੀ ਗਿਆ ਨਾ, ਸਰੰਜਾਮ ਲਾਗ ਹਜੇ ਵੀ ਇਸ ਪ੍ਰਬੰਧ ਚ ਲੱਗ ਜਾਈਏ ਕਿ ਅਸੀਂ ਤਰਨਾ ਆ, ਡੁੱਬਣਾ ਨਹੀਂ ਆ। ਆ ਇੱਥੇ ਤੁਹਾਡੇ ਤੇ ਪਤਾ ਨਹੀਂ ਕਿੰਨਾ ਕੁ ਰਿਵਾਜ਼ ਆ, ਸਾਡੇ ਤੇ ਬੜਾ ਰਿਵਾਜ਼ ਆ, ਉੱਥੇ ਸਵਿਮਿੰਗ ਸਿਖਾਉਂਦੇ ਨਿਆਣਿਆਂ ਨੂੰ। ਤੁਸੀਂ ਵੀ ਸਿਖਾਉਂਦੇ ਹੋਣੇ ਇੱਥੇ? ਤੇ ਅਸੀਂ ਕਹਿੰਦੇ ਹੁੰਦੇ ਵੀ ਕੀ ਕਰੋਗੇ ਸਿੱਖ ਕੇ, ਅਸੀਂ ਇਹ ਨਹੀਂ ਕਹਿੰਦੇ ਮਾੜਾ ਆ ਸਵਿਮਿੰਗ ਸਿਖਾਉਣੀ ਮਾੜੀ, ਅਸੀਂ ਇਹ ਨਹੀਂ ਕਹਿੰਦੇ, ਪਰ ਅਸੀਂ ਇਹ ਕਹਿੰਦੇ ਸਵਿਮਿੰਗ ਸਿੱਖ ਕੇ ਇਹ ਜਨਮ ਚ ਡੁੱਬ ਗਏ, ਫਾਇਦਾ ਕੀ ਹੋਇਆ ਸਵਿਮਿੰਗ ਸਿੱਖੀ ਦਾ? ਜੇ ਮਨਮੁਖ ਹੀ ਰਹਿ ਗਏ ਕੀ ਕਰੂਗੀ ਸਵਿਮਿੰਗ? ਸਵਿਮਿੰਗ ਉਸ ਨੇ ਕਿਤੇ ਦੁੱਖ ਥੋੜਾ ਦੂਰ ਕਰ ਦੇਣੇ? ਅਸੀਂ ਨਿੱਕੀਆਂ ਨਿੱਕੀਆਂ ਜਵਾਕੜੀਆਂ ਆਪਣੀਆਂ ਨੂੰ ਉੱਥੇ ਬਿਨਾਂ ਕੱਪੜਿਆਂ ਤੋਂ ਹੀ ਕਹਿੰਦੇ ਵੜ ਜਾਓ ਪਾਣੀ ਚ ਸਾਰਿਆਂ ਦੇ ਸਾਹਮਣੇ, ਤੇ ਅਸੀਂ ਉਹ ਮਹਾਰਾਜ ਜੀ ਨੇ ਇੱਦਾਂ ਇੱਕ ਦਿਨ ਬੁਲਾ ਲਿਆ ਸੰਗਤ ਚ ਵੀ ਅਸੀਂ ਉਹ ਆ, ਜੇ ਕਿਸੇ ਦੀ ਧੀ ਭੈਣ ਕੋਈ ਨੰਗੀ ਕਰਨ ਦੀ ਕੋਸ਼ਿਸ਼ ਕਰਦਾ ਸੀ ਤੇ ਅਸੀਂ ਉਹਦਾ ਕੱਜਣ ਕੱਜਦੇ ਸੀ, ਅੱਜ ਅਸੀਂ ਉਹ ਆ ਜਿਹੜੀਆਂ ਆਪਣੀਆਂ ਧੀਆਂ ਨੂੰ ਆਪ ਨੰਗੀਆਂ ਕਰ ਕਰਕੇ ਘਰਾਂ ਚ ਤੋਰਦੇ ਹਾਂ। ਆ ਹਾਲਾਤ ਹੋ ਗਏ, ਇੱਥੋਂ ਤੱਕ ਅਸੀਂ ਗਿਰ ਗਏ ਹਾਂ, ਨਾ ਮਾਂ ਨੂੰ ਸ਼ਰਮ ਆਉਂਦੀ ਆ, ਨਾ ਪਿਓ ਨੂੰ ਸ਼ਰਮ ਆਉਂਦੀ ਆ ਕਿ ਆਪਣੇ ਹੱਥੀਂ ਅਸੀਂ ਧੀਆਂ ਨੂੰ ਉਹ ਕੱਪੜੇ ਪਾਉਂਦੇ ਆ ਵੀ ਤਨ ਨੰਗਾ ਕਰੋ। ਤੇ ਉਹ ਇੱਕ ਗੁਰਸਿੱਖ ਸੀ ਸੰਗਤ ਚ ਬੈਠਾ, ਤੇ ਉਹ ਆਪਣੀ ਧੀ ਨੂੰ ਜਿਮਨਾਸਟਿਕ ਸਿਖਾਉਂਦਾ, ਉਹਨੇ ਹਟਾ ਲਈ ਅਗਲੇ ਦਿਨ ਤੋਂ।
ਉਹ ਗੁਰਸਿੱਖਾਂ ਦੀਆਂ ਧੀਆਂ ਦਾ ਕੀ ਮਤਲਬ ਆ ਹੁਣ ਉਹ ਨੰਗੀਆਂ ਹੋਣ, ਕਾਹਦੀ ਗੁਰਸਿੱਖੀ ਲਈ ਫਿਰਦੇ ਹਾਂ ਅਸੀਂ? ਅਸੀਂ ਅੱਜ ਤੱਕ ਗੁਰਸਿੱਖੀ ਲਈ ਨਹੀਂ ਮਹਾਰਾਜ ਕੋ, ਤਾਂ ਅਰਦਾਸ ਕਰਿਆ ਕਰੀਏ ਮਹਾਰਾਜ ਸਾਨੂੰ ਗੁਰਸਿੱਖੀ ਬਖਸ਼ੋ, ਆ ਤਾਂ ਬੱਚਿਆਂ ਚ ਆਉਣੀ ਆ। ਇਹ ਵਿਰਾਸਤ ਜਿਹੜੀ ਹੈ ਮਾਂ ਬਾਪ ਤੋਂ ਮਿਲਣੀ ਹੈ, ਜੇ ਬਾਕੀ ਪ੍ਰੋਪਰਟੀਆਂ ਮਾਂ ਬਾਪ ਤੋਂ ਮਿਲਣੀਆਂ ਆ, ਗੁਰਸਿੱਖੀ ਵੀ ਮਾਂ ਬਾਪ ਤੋਂ ਮਿਲਣੀ ਬੱਚਿਆਂ ਨੂੰ। ਅਸੀਂ ਹਜੇ ਤੱਕ ਇਕੱਲੇ ਪਹਿਰਾਵਾ ਲਿਆ ਆ, ਗੁਰਸਿੱਖੀ ਨਹੀਂ ਲਈ। ਅਸੀਂ ਕਿੱਧਰ ਨੂੰ ਤੁਰ ਪਏ? ਕਿਹੜਾ ਮਾੜਾ ਕੰਮ ਆ ਜਿਹੜਾ ਅਸੀਂ ਸਿੱਖ ਖਵਾਉਣ ਵਾਲੇ ਛੱਡਣ ਦੇ? ਆ ਪਾਤਸ਼ਾਹ ਜੀ ਦੀ ਬਾਣੀ ਇਹਨਾਂ ਨੇ, ਕਿਉਂਕਿ ਸੰਸਾਰ ਇੱਦਾਂ ਦਾ ਸੀ, ਤੇ ਮਹਾਰਾਜ ਜੀ ਆਏ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਏ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ ਪੰਥ ਸੀ ਇਹ, ਜਿੱਥੇ ਨਿਰਮਲਤਾ ਆਈ ਆ, ਸਿਰਫ ਮੈਲ ਨਹੀਂ ਹੈਗੀ। ਤੇ ਸੋਚ ਕੇ ਵੇਖੋ, ਅਸੀਂ ਗੁਰੂ ਨਾਨਕ ਦੇ ਅਖਵਾਉਣ ਵਾਲੇ ਉਸ ਨਿਰਮਲ ਪੰਥ ਤੇ ਚੱਲਣ ਦੇ ਆ ਕਿ ਅਸੀਂ ਮੈਲੇ ਕਰਮ ਨਾ ਕਰੀਏ? ਸੰਸਾਰ ਵੱਲ ਵੇਖ ਕੇ ਸਾਰੇ ਮੈਲੇ ਕਰਮ ਤੇ ਸਾਡੇ ਘਰਾਂ ਚ ਆ ਗਏ। ਆ ਬੱਚਿਆਂ ਨੂੰ ਅੱਜ ਬੇਨਤੀ ਕੀਤੀ ਕਿ ਪੁੱਤਾ 5 ਦਿਨ ਘੱਟੋ ਘੱਟ ਜਿਹੜੇ ਆ ਕੈਂਪ ਵਾਲੇ ਦਿਨ ਤੁਸੀਂ ਅੰਗਰੇਜ਼ੀ ਨਹੀਂ ਬੋਲਣੀ। ਆ ਜਿਹੜੀ ਮਹਾਰਾਜ ਜੀ ਦੀ ਭਾਸ਼ਾ ਆ ਨਾ ਗੁਰਮੁਖੀ, ਇਹਨੂੰ ਬੋਲਣਾ ਹੈ। ਹੁਣ ਆਪ ਜੀ ਦੇ ਬੱਚਿਆਂ ਨੂੰ ਇੱਥੇ ਕਹਿਣਾ ਪੈਣ ਦਿਆ, ਹਜੇ ਕਿ ਇਹਨਾਂ ਨੂੰ ਸੌਖਾ ਨਹੀਂ ਹੋਣਾ ਇਹ ਕਰਨਾ, ਪਰ ਤੁਸੀਂ ਘਰਾਂ ਦੇ ਵਿੱਚ ਪਹਿਰੇ ਨਹੀਂ ਦਿੱਤੇ ਮਾਂ ਬਾਪ ਨੇ, ਤੇ ਬੱਚਿਆਂ ਦੇ ਇਹ ਹਾਲਾਤ ਆ ਕਿ ਇਹਨਾਂ ਕੋਲ ਪੰਜਾਬੀ ਨਹੀਂ ਬੋਲੀ ਜਾਂਦੀ। ਨਹੀਂ ਤੇ ਆਪਣਾ ਤੇ ਬੱਚਿਆਂ ਦਾ ਜਿਹੜੇ ਮਰਜ਼ੀ ਦੇਸ਼ ਚ ਜਨਮ ਹੁੰਦਾ, ਆਪਣੀ ਮਾਂ ਬੋਲੀ ਗੁਰਮੁਖੀ ਹੀ ਰਹਿਣੀ ਸੀ, ਕਿਉਂਕਿ ਸਾਡੇ ਸਤਿਗੁਰ ਦੀ ਬੋਲੀ ਆ ਇਹ, ਮਾਂ ਬੋਲੀ ਇਹੋ ਰਹਿਣੀ ਸੀ। ਇਹ ਅੰਗਰੇਜ਼ੀ ਤੇ ਸਾਡੀ ਐਡੀਸ਼ਨਲ ਲੈਂਗੁਏਜ ਹੋਣੀ ਸੀ ਨਾਲ, ਪਰ ਅਸੀਂ ਉਹਦੀ ਬੋਲੀ ਵੀ ਛੱਡਤੀ। ਅਸੀਂ ਬੋਲੀ ਛੱਡਤੀ, ਅਸੀਂ ਪਹਿਰਾਵਾ ਛੱਡਤਾ, ਅਸੀਂ ਦੇਖਣਾ ਉਹ ਛੱਡਤਾ, ਅਸੀਂ ਖਾਣਾ ਉਹ ਛੱਡਤਾ, ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧੈ ਤਨ ਪੀੜੀਐ, ਮਨ ਮਹਿ ਚੱਲੈ ਵਿਕਾਰ। ਸਾਰਾ ਕੁਝ ਤੇ ਅਸੀਂ ਉਹ ਵਿਕਾਰਾਂ ਵਾਲਾ ਹੀ ਖਾਈ ਖੁਈ ਜਾਣਦੇ, ਵੇਖੀ ਵੀ ਉਹੋ ਹੀ ਜਾਣਦੇ, ਸੁਣੀ ਵੀ ਉਹੋ ਹੀ ਜਾਣਦੇ। ਨਹੀਂ ਤੇ ਮਤਲਬ ਕੀ ਸੀ ਕਿ ਸਾਡੇ ਸਿੱਖਾਂ ਦੇ ਘਰਾਂ ਚ ਗੀਤ ਤੇ ਫਿਲਮਾਂ ਚੱਲ ਜਾਂਦੇ, ਜੇ ਸੱਚੀ ਇਸ ਪਿਆਰੇ ਦੇ ਅਸੀਂ ਰਹਿੰਦੇ ਤੇ? ਅਸੀਂ ਰਹੇ ਨਹੀਂ ਭਾਈ। ਪਰ ਜੇ ਨਾ ਸੋਝੀ ਆਈ, ਬਿਨ ਬੁੱਝੇ ਜਮ ਦੇਤ ਡੰਡ, ਇਹ ਸਜਾਵਾਂ ਮਿਲਣੀਆਂ ਤੇ ਮਹਾਰਾਜ ਜੀ। ਅੱਛਾ, ਕੌਣ ਕੌਣ ਚਾਹੁੰਦਾ ਕਿ ਮੈਨੂੰ ਸਜਾਵਾਂ ਮਿਲਣ, ਮੈਨੂੰ ਆ ਦੁੱਖ ਮਿਲਣ? ਚਾਹੁੰਦਾ ਕੋਈ ਤੁਹਾਡੇ ਚੋਂ? ਤੇ ਫਿਰ ਮਹਾਰਾਜ ਨੂੰ ਕਹੀਏ, ਮਹਾਰਾਜ ਅਸੀਂ ਨਹੀਂ ਜੇ ਚਾਹੁੰਦੇ ਸਾਨੂੰ ਇਹ ਡਾਂਡੇ ਸਜਾਵਾਂ ਮਿਲਣ, ਭਾਵੇਂ ਵੱਡੇ ਹੋ ਭਾਵੇਂ ਛੋਟੇ ਹੋ, ਮਹਾਰਾਜ ਕੋਲ ਸਾਰੇ ਹੀ ਤਰਲਾ ਲੈ ਲਓ। ਤੇ ਜਦੋਂ ਤਰਲਾ ਸੱਚੀ ਜਿਹੜਾ ਜਿਹੜਾ ਲੈ ਲੇਗਾ ਨਾ ਕਿ ਮਹਾਰਾਜ ਮੈਨੂੰ ਸਜਾਵਾਂ ਨਾ ਮਿਲਣ, ਮੈਂ ਨਹੀਂ, ਮੇਰੇ ਕੋਲ ਝੱਲੀਆਂ ਨਹੀਂ ਜੇ ਜਾਣੀਆਂ, ਇੱਥੇ ਤੇ ਨਿਆਣਿਆਂ ਨੂੰ ਚਲੋ ਹੱਥ ਹੁੱਥ ਲਾਉਣੋ ਤੁਸੀਂ ਹਟ ਗਏ ਪੁਲਿਸ ਤੋਂ ਡਰਦੇ, ਪਰ ਜਮਾਂ ਨੂੰ ਤੇ ਕਿਸੇ ਪੁਲਿਸ ਦਾ ਡਰ ਨਹੀਂ ਹੈਗਾ। ਉਹਨਾਂ ਨੇ ਤੇ ਨਹੀਂ ਦੇਸ਼ਾਂ ਦੇ ਕਾਨੂੰਨਾਂ ਤੋਂ ਡਰਨਾ ਵੀ ਇਹਨੂੰ ਸਜ਼ਾ ਨਹੀਂ ਦੇਣੀ। ਤੇ ਜਦੋਂ ਤਰਲਾ ਲਵਾਂਗੇ ਮਹਾਰਾਜ, ਨਹੀਂ ਜੇ ਮੇਰੇ ਕੋਲ ਝੱਲੀ ਜਾਣੀ ਸਜ਼ਾ, ਮੈਨੂੰ ਬਚਾ ਲਓ, ਤੇ ਮਹਾਰਾਜ ਪਿਆਰੇ ਜੀ ਬੋਲਣ ਲੱਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੁਣਿਓ ਧਿਆਨ ਨਾਲ। ਮਹਾਰਾਜ ਕਹਿੰਦੇ, ਗੋਬਿੰਦ ਭਜੋ ਮੇਰੇ ਸਦਾ ਮੀਤ। ਮਹਾਰਾਜ ਇੰਨੇ ਪਿਆਰੇ ਆ ਸਾਨੂੰ ਮਿੱਤਰ ਬਣਾ ਕੇ ਗੱਲ ਕਰਨ ਦੇ, ਕਹਿੰਦੇ ਮੇਰੇ ਉਹ ਮਿੱਤਰੋ, ਜੇ ਸੱਚੀ ਬਚਣਾ ਚਾਹੁੰਦੇ ਹੋ ਨਾ ਜਮਾਂ ਦੀ ਡੰਡ ਤੋਂ, ਜਮਾਂ ਦੀ ਮਾਰ ਤੋਂ, ਆ ਦੁੱਖਾਂ ਦੀ ਮਾਰ ਤੋਂ, ਆ ਜਿੰਨੇ ਸੰਸਾਰ ਚ ਕਲੇਸ਼ ਆ,
ਆ ਜਿੰਨੇ ਸਾਡੇ ਘਰ ਘਰ ਨਰਕ ਬਣ ਗਿਆ, ਨਰਕ ਭੋਗਣ ਦੇ ਬਹੁਤੇ ਜੀ, ਆ ਘਰਾਂ ਦੇ ਹਾਲਾਤ ਆ ਜੋ ਨਰਕ ਵਾਲੇ ਬਣੇ ਪਏ ਆ। ਪਤੀ ਪਤਨੀ ਦਾ, ਨਿਆਣਿਆਂ ਨਾ, ਵੱਡਿਆਂ ਸੱਸ ਸਹੁਰੇ ਨਾ, ਮਾਂ ਬਾਪ ਨਾ, ਸਭ ਨਰਕ ਭੋਗਣ ਦੇ ਘਰਾਂ ਚ ਹਾਲਾਤ ਹੀ ਕੁਝ ਹੋਰ ਬਣੇ। ਮਹਾਰਾਜ ਅਸੀਂ ਨਹੀਂ ਚਾਹੁੰਦੇ, ਤੇ ਮਹਾਰਾਜ ਕਹਿੰਦੇ ਜੇ ਨਹੀਂ ਨਾ ਚਾਹੁੰਦੇ ਕੁਛ ਸੁਖ ਚਾਹੁੰਦੇ ਹੋ ਤੇ ਗੋਬਿੰਦ ਭਜੋ। ਉਸ ਪਿਆਰੇ ਗੋਬਿੰਦ ਜੀ ਨੂੰ ਪਰਮੇਸ਼ਰ ਜੀ ਦਾ ਭਜਨ ਕਰੋ, ਸਿਮਰਨ ਕਰੋ, ਸਦਾ ਕਰੋ। ਮਹਾਰਾਜ ਕਿੰਨਾ ਕੁ ਚਿਰ ਕਰਿਆ ਕਰੀਏ, ਸਾਡੇ ਕੋਲ ਤੇ ਓਨਾ ਚਿਰ ਨਹੀਂ ਹੁੰਦਾ ਜਿੰਨਾ ਚਿਰ ਅਸੀਂ ਗੁਰਦੁਆਰਿਆਂ ਚ ਆਉਂਦੇ ਹਾਂ, ਪਰ ਮਹਾਰਾਜ ਕਹਿੰਦੇ ਸਦਾ ਸਦਾ ਹੀ ਉਹਨੂੰ ਭਜਣਾ ਹੈ। ਮੇਰੇ ਮਿੱਤਰੋ, ਸਦਾ ਉਸ ਪਿਆਰੇ ਪਰਮੇਸ਼ਰ ਜੀ ਨੂੰ ਯਾਦ ਕਰੋ। ਤੇ ਮਹਾਰਾਜ ਕਿੱਦਾਂ ਕਰੀਏ, ਸਾਨੂੰ ਕੋਈ ਦੱਸੋ, ਸਾਨੂੰ ਤੇ ਪਤਾ ਨਹੀਂ ਲੱਗਦਾ ਕਿੱਦਾਂ ਕਰੀਏ, ਭਜਨ ਕਿੱਦਾਂ ਕਰਨਾ ਹੁੰਦਾ, ਯਾਦ ਕਿੱਦਾਂ ਕਰਨਾ ਹੁੰਦਾ। ਤੇ ਮਹਾਰਾਜ ਨਾਲ ਤਰੀਕਾ ਦੱਸਣ ਦੇ ਕਹਿੰਦੇ ਸਾਚ ਸ਼ਬਦ ਕਰ ਸਦਾ ਪ੍ਰੀਤ, ਸੱਚੇ ਸ਼ਬਦ ਨਾਲ, ਬਾਣੀ ਸ਼ਬਦ ਨਾਲ ਸਦਾ ਪ੍ਰੀਤ ਕਰ। ਤੇ ਜਿੱਦਣ ਆਪਣੀ ਪ੍ਰੀਤ ਹੋ ਗਈ ਨਾ, ਇਹਦੇ ਨਾਲ ਮਤਲਬ ਆ ਕਿਤੇ ਜਰਾਬਾਂ ਪਾ ਕੇ ਇਹਦੇ ਕੋਲ ਆ ਜਾਈਏ, ਜਿੱਦਣ ਇਹਦੇ ਨਾਲ ਪ੍ਰੀਤ ਹੋ ਗਈ ਮਤਲਬ ਆ ਇਹਦੇ ਕੋਲ ਆ ਕੇ ਅਸੀਂ ਗੱਲਾਂ ਕਰ ਜਾਈਏ, ਐਵੇਂ ਵਾਧੂ ਘਾਟੂ ਰੌਲਾ ਪਾ ਜਾਈਏ। ਜਿੱਦਣ ਇਹਦੇ ਨਾਲ ਪ੍ਰੀਤ ਹੋ ਗਈ ਸਾਨੂੰ ਬਹਿਣਾ, ਸਾਨੂੰ ਆਉਣਾ, ਸਾਨੂੰ ਭਜਣਾ ਆ ਜਾਣਾ। ਜਿੱਦਣ ਪ੍ਰੀਤ ਹੋ ਗਈ ਅਸੀਂ ਫਿਰ ਗੱਡੀਆਂ ਚ ਗੀਤ ਨਹੀਂ ਲਾਉਣੇ, ਉਦਣ ਸ਼ਬਦ ਚੱਲਣੇ ਆ। ਉਦਣ ਪਤਾ ਲੱਗਣਾ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ। ਇਹੋ ਹੀ ਵੱਡੀ ਪ੍ਰੀਤ ਸੀ ਸੰਸਾਰ ਚ। ਅਸੀਂ ਤੇ ਆ ਮੋਹ ਦੀਆਂ ਪ੍ਰੀਤਾਂ ਦੇ ਵਿੱਚ ਫਸ ਕੇ ਤੇ ਕਹੀ ਜਾਂਦੇ ਬਸ ਤੇਰੇ ਤੋਂ ਬਿਨਾਂ ਮੇਰਾ ਨੀ ਸਰਦਾ, ਤੇਰੇ ਤੋਂ ਬਿਨਾਂ ਮੇਰਾ ਨੀ ਸਰਦਾ। ਪਰ ਜਿਹੜੀ ਸਭ ਤੋਂ ਵੱਡੀ ਪ੍ਰੀਤ ਆ ਉਹ ਸ਼ਬਦ ਨਾਲ। ਉਦਣ ਫਿਰ ਜਦੋਂ ਇੱਥੋਂ ਸੁਣ ਕੇ ਜਾਣਾ ਸੀ, ਕੁਝ ਸਿੱਖ ਕੇ ਜਾਣਾ ਸੀ, ਆ ਕਿੰਨੀਆਂ ਸਹੂਲਤਾਂ ਆ ਗਈਆਂ ਸਕਰੀਨਾਂ ਦੀਆਂ, ਪਹਿਲਾਂ ਤੇ ਇਹ ਨਹੀਂ ਸੀ ਹੁੰਦੀਆਂ, ਪਹਿਲਾਂ ਤੇ ਸੁਣ ਕੇ ਅੰਦਰ ਖੜਨਾ ਹੁੰਦਾ ਸੀ, ਹੁਣ ਆ ਸਹੂਲਤਾਂ ਆ ਗਈਆਂ, ਹੋਰ ਸੌਖਾ ਹੋ ਗਿਆ, ਪਰ ਮੁਸ਼ਕਲਾਂ ਸੀ ਦੂਰ ਹੋ ਹੀ ਗਏ। ਤੇ ਗੱਡੀਆਂ ਚ ਜਾਂਦਿਆਂ ਇਹੋ ਹੀ ਪ੍ਰੀਤ ਜਿਹੜੀ ਸੀ ਨਾ, ਇਹੋ ਹੀ ਗਾਉਂਦੇ ਜਾਣਾ ਸੀ ਕਿ ਮਹਾਰਾਜ ਨੇ ਕਿਹਾ ਕੀ ਆ, ਮੈਨੂੰ ਸਮਝਾਇਆ ਕੀ ਆ, ਦੱਸਿਆ ਕੀ ਆ। ਜਦੋਂ ਆਪਾਂ ਇਹ ਪ੍ਰੀਤ ਪੈ ਜਾਣੀ ਸੀ, ਫਿਰ ਉੱਥੇ ਜਮਾਂ ਦੀ ਡੰਡ, ਉੱਥੇ ਆ ਦੁੱਖ ਕਲੇਸ਼ ਦੁਨੀਆਂ ਦੇ ਦੂਰ ਹੋ ਜਾਣੇ ਸੀ। ਸੋ ਬੇਨਤੀ ਆ ਵੱਡਿਆਂ ਨੂੰ, ਭਾਈ ਆਪ ਜੀ ਨੇ ਵੀ ਮਹਾਰਾਜ ਦਾ ਉਪਦੇਸ਼ ਕਮਾਉਣਾ, ਇਸ ਤੋਂ ਅੱਗੇ ਕੰਟੀਨਿਊ ਕੱਲ ਨੂੰ ਇਹੋ ਹੀ ਸ਼ਬਦ ਮਹਾਰਾਜ ਜੀ ਨੂੰ ਪਾਇਆ ਤੇ ਕਰਾਂਗੇ ਕਿ ਸਾਰੇ ਸ਼ਬਦ ਚ ਮਹਾਰਾਜ ਜੀ ਨੇ ਸਾਰ ਜਿਹੜਾ ਆ ਆਪਾਂ ਨੂੰ ਦਿੱਤਾ ਕੀ ਆ। ਪਰ ਅੱਜ ਬੇਨਤੀ ਆ ਕਿ ਬੱਚਿਆਂ ਨੂੰ ਜ਼ਰੂਰ ਆਪ ਜੀ ਨੇ ਪ੍ਰੇਮ ਦੇ ਨਾਲ ਚੇਤੇ ਕਰਾਉਂਦੇ ਰਹਿਣਾ ਕਿ ਅੰਗਰੇਜ਼ੀ ਨਹੀਂ ਬੋਲਣੀ, ਪੰਜਾਬੀ ਹੀ ਬੋਲਣੀ ਹੈ। ਇਹ ਪੰਜ ਦਿਨ ਪੰਜਾਬੀ ਹੀ ਬੋਲਣੀ, ਜਿਹੜਾ ਪੰਜ ਦਿਨ ਬੋਲ ਗਿਆ ਗਾਂ ਮਹਾਰਾਜ ਦੀ ਮਿਹਰ ਨਾਲ ਚੱਲ ਪੈਣਾ ਹੈ। ਜੋ ਸਿੱਖਿਆ ਆ ਉਹਨੂੰ ਦ੍ਰਿੜ ਕਰਨਾ ਹੈ। ਐਵੇਂ ਘਰਾਂ ਚ ਫਿਰ ਉਹ ਕੁਛ ਨਾ ਹੋ ਜੇ ਕਿ ਟੈਲੀਵਿਜ਼ਨ ਅੱਗੇ ਬੱਚੇ ਬਿਠਾ ਦਿਓ ਜਾ ਕੇ ਹੁਣੇ, ਜਾਂ ਫੋਨਾਂ ਦੇ ਫੋਨ ਫੜਾ ਦਿਓ ਇਹਨਾਂ ਦੇ ਹੱਥਾਂ ਚ ਸਕਰੀਨਾਂ, ਵੀ ਜੋ ਮਰਜ਼ੀ ਤੁਸੀਂ ਖੇ ਪਾਸ ਵੇਖ ਲਓ, ਇਹ ਕੰਮ ਨਾ ਕਰਿਓ। ਹਾਥੀ ਵਾਲਾ ਇਸ਼ਨਾਨ ਨਾ ਹੋ ਜੇ ਕਿ ਨਹਾ ਧੋ ਕੇ ਆਇਆ ਤੇ ਫਿਰ ਚਿੱਕੜ ਪਾ ਲਿਆ ਉੱਤੇ। ਇਹਨਾਂ ਨੂੰ ਜੇ ਬਚਾ ਸਕਦੇ ਹੋ ਤੇ ਸਿਰਫ ਮਾਤਾ ਪਿਤਾ ਬਚਾ ਸਕਦੇ ਆ, ਹੋਰ ਕੋਈ ਨਹੀਂ ਜੇ। ਤੇ ਆਪ ਜੀ ਬਚਾ ਸਕਦੇ ਹੋ ਮਹਾਰਾਜ ਜੀ ਦੇ ਚਰਨਾਂ ਨਾਲ ਲੱਗ ਕੇ, ਆਪ ਜੀ ਆਪ ਮਹਾਰਾਜ ਜੀ ਦੇ ਚਰਨਾਂ ਨਾਲ ਲੱਗ ਜਾਓ। ਜਦੋਂ ਆਪ ਜੀ ਦੇ ਅੰਦਰੋਂ ਹੂਕ ਨਿਕਲੇਗੀ ਆਪਣੇ ਬੱਚੇ ਲਈ, ਆਪ ਜੀ ਦੇ ਅੰਦਰ ਮਹਾਰਾਜ ਜੀ ਦੀ ਸਿੱਖਿਆ ਜਾਏਗੀ ਨਾ, ਤੇ ਆਪ ਜੀ ਦੇ ਬੱਚੇ ਬਚ ਜਾਣਗੇ। ਇਹੋ ਇੱਕੋ ਹੀ ਇੱਕ ਤਰੀਕਾ ਆ, ਦੂਜਾ ਤਰੀਕਾ ਕੋਈ ਨਹੀਂ ਜੇ। ਇਹ ਆਪ ਜੀ ਅਪਣਾਉਣਾ ਸ਼ੁਰੂ ਕਰੋ, ਮਹਾਰਾਜ ਮਿਹਰ ਕਰਨ, ਕੱਲ ਨੂੰ ਦਰਸ਼ਨ ਆਪ ਜੀ ਦੇ ਫੇਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਗੁਰ ਧਿਆਨ ਧਰਕੇ ਬੋਲੋ ਜੀ। ਪ੍ਰਿਥਵੇਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਸ਼ਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੀ ਬੋਲ ਬਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ। ਝੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰਜੀਓ। ਸ੍ਰੀ ਨਟਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਓ। ਹੇ ਨਮਾਨਿਆਂ ਦੇ ਮਾਂ ਤਾਨੇ ਤਾਨੇ ਟਿਰ ਦੀ ਓਟ। ਹੇ ਅਕਾਲ ਪੁਰਖ ਸੱਚੇ ਪਿਤਾ ਗਰੀਬ ਨਿਵਾਜ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੀ ਹਜ਼ੂਰੀ ਵਿੱਚ ਚੌਪੇ ਸਾਹਿਬ ਦੀ ਅਰਦਾਸ ਹੈ ਜੀ। ਕੈਂਪ ਦੇ ਦੂਸਰੇ ਦਿਨ ਦੀ ਸਮਾਪਤੀ ਹੈ ਜੀ। ਅੱਖਰ ਵਾਧਾ ਘਾਟਾ ਪੁਲਚਕ ਮੁਆਫ ਕਰਨੇ ਸਰਬੱਤ ਦੇ ਕਾਰਜ ਰਾਸ਼ ਕਰਨੇ। ਛੇ ਪਿਆਰਿਆਂ ਦੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ ਨਾਨਕ ਨਾਮ।

0: Bole y son Bole y son
1: Gaji gaji galak jave, suri hal ha jave, nani guru gobind su sahib, ad jagti jagt mata mata sahib deva, sharma krod sheet singa, nyang singa, pajang singa, etna kamla rupa ve, suri ke hal ha jave.
0: Sri Akal,
2: Wahe Guru Ji ka khalsa, Wahe Guru Ji ki fateh.
3: Vaheguru, Vaheguru, Vaheguru. Okay, shh. So, ਸਾਰਿਆਂ ਨੂੰ ਬਸ ਦੋ ਬੇਨਤੀ ਕਰਾਂਗੇ. ਸੋ ਪਹਿਲੀ ਗੱਲ ਤਾਂ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜਾ ਤੁਸੀਂ ਦੂਸਰੇ ਦਿਨ ਗੁਰਮਤ ਕੈਂਪ ਦਾ ਅਟੈਂਡ ਕੀਤਾ. ਪੇਰੈਂਟਸ ਨੂੰ ਬੇਨਤੀ ਹੈ ਵੀ ਕੱਲ੍ਹ ਨੂੰ ਤੁਸੀਂ ਇਸੇ ਟਾਈਮ ਇਸੇ ਵੇਲੇ ਤੁਸੀਂ ਕੱਲ੍ਹ ਨੂੰ ਬੱਚੇ ਨੂੰ ਪਿੱਕ ਕਰ ਸਕਦੇ ਹਾਂ. ਗਰੁੱਪ ਬਣਿਆ ਹੋਇਆ ਵਟਸਐਪ ਗਰੁੱਪ ਜਿੱਥੇ ਤੁਸੀਂ ਸਾਰੇ ਅਨਾਊਂਸਮੈਂਟਸ ਜਾਣਕਾਰੀ ਲੈ ਸਕਦੇ ਹਾਂ. ਕੱਲ੍ਹ ਨੂੰ ਬੱਚਿਆਂ ਨੂੰ ਵੀ ਬੇਨਤੀ ਹੈ ਤੁਸੀਂ ਸਾਰਿਆਂ ਨੇ 6:30 ਵਜੇ ਇੱਥੇ ਪੂਰੇ ਸਵੇਰੇ ਅੰਮ੍ਰਿਤ ਵੇਲੇ ਇੱਥੇ ਗੁਰੂ ਘਰ ਪਹੁੰਚਣਾ ਆ. ਜਿਨ੍ਹਾਂ ਨੇ ਨਿਤਨੇਮ ਦੀ ਬਾਣੀ, ਅਰਦਾਸ ਦੀ ਸੇਵਾ, ਹੁਕਮਨਾਮਾ ਦੀ ਸੇਵਾ ਜਾਂ ਕੀਰਤਨ ਦੀ ਸੇਵਾ ਕਰਨੀ ਹੈ, ਤੁਸੀਂ ਕਰਤਾਰ ਕੌਰ ਭੈਣ ਜੀ ਨਾਲ ਸੰਪਰਕ ਕਰ ਸਕਦੇ ਹੋ. ਸੋ ਵੰਸ ਅਗੈਨ ਥੈਂਕ ਯੂ ਫੋਰ ਕਮਿੰਗ. ਵੀ ਵਿਲ ਸੀ ਯੂ ਗਾਈਜ਼ ਇਨ ਦਾ ਮੋਰਨਿੰਗ ਐਟ 6:30 AM. ਸੋ ਸਾਰੇ ਬੱਚਿਆਂ ਨੇ 6:30 ਵਜੇ ਸਵੇਰੇ ਉੱਥੇ ਪਹੁੰਚਣਾ. ਹੁਣ ਸਮਾਪਤੀ ਵੇਲੇ ਤੁਸੀਂ ਸਾਰਿਆਂ ਨੇ ਇੱਕੋ ਟਾਈਮ 'ਤੇ ਨਹੀਂ ਦਰਬਾਰ ਤੋਂ ਬਾਹਰ ਜਾਣਾ, ਇੱਕੋ ਹੀ ਸੇਵਾਦਾਰ ਹੋਊਗਾ ਜਿਨ੍ਹਾਂ ਨੇ ਆ ਕੇ ਤੁਹਾਨੂੰ ਇੱਥੇ ਬੇਨਤੀ ਕਰੋਗੇ ਵੀ ਤੁਸੀਂ ਮਹਾਰਾਜ ਨੂੰ ਨਮਸਕਾਰ ਕਰਕੇ ਦਰਬਾਰ 'ਚੋਂ ਬਾਹਰ ਜਾ ਸਕਦੇ ਆ. ਸੋ ਪੇਰੈਂਟਸ ਨੂੰ ਬੇਨਤੀ ਹੈ ਪਲੀਜ਼ ਤੁਸੀਂ ਬਾਹਰਲੇ ਪਾਸੇ ਵੇਟ ਕਰ ਲਿਓ. ਬਸ ਇੱਥੇ ਨਾਲ ਦੀ ਨਾਲ ਹੁਣ ਅਸੀਂ ਬੱਚਿਆਂ ਨੂੰ ਡਿਸਮਿਸ ਕਰਾਂਗੇ ਅਤੇ ਹੁਣ ਸਾਰਿਆਂ ਨੇ ਧਿਆਨ ਨਾਲ ਸੁਣਨਾ. ਸੋ ਜਿੱਦਾਂ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਟਿਕਟਾਂ ਤੁਹਾਨੂੰ ਅਸੀਂ ਦਿਨ ਦੇ ਵਿੱਚ ਵੰਡੀਆਂ ਜਾਂਦੀਆਂ ਵੀ ਜਿਹੜੇ ਬੱਚੇ ਵਧੀਆ ਕਲਾਸ 'ਚ ਸੁਣਦੇ ਆ, ਗੱਲ ਮੰਨਦੇ ਆ, ਦਰਬਾਰ ਸਾਹਿਬ 'ਚ ਵਧੀਆ ਸਤਿਕਾਰ ਨਾਲ ਬੈਠਦੇ ਆ, ਉਹਨਾਂ ਨੂੰ ਅਸੀਂ ਟਿਕਟਾਂ ਦੇ ਦੀਆਂ. ਅਤੇ ਹੁਣ ਅਸੀਂ ਜਿਨ੍ਹਾਂ ਦੇ ਅੱਜ ਦੇ ਬੱਚਿਆਂ ਨੂੰ ਇਨਾਮ ਮਿਲਣਾ ਆ ਉਹਨਾਂ ਦੇ ਨਾਮ ਅਸੀਂ ਸੱਦ ਕੇ ਉਹ ਬੱਚਿਆਂ ਨੂੰ ਬੇਨਤੀ ਕਰਾਂਗੇ. ਤੁਸੀਂ ਜੇ ਤੁਹਾਡਾ ਨਾਮ ਸੱਦਿਆ ਗਿਆ ਤੁਸੀਂ ਇੱਥੇ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਇੱਥੇ ਫਰੰਟ 'ਤੇ ਆ ਜਾਇਓ, ਤੁਸੀਂ ਆਪਣਾ ਪ੍ਰਾਈਜ਼ ਲੈ ਸਕਦੇ ਆ. ਇਹ ਜਿਹੜਾ ਪ੍ਰਾਈਜ਼ ਆ ਤੁਹਾਨੂੰ ਰੋਜ਼ ਦੀ ਰੋਜ਼ ਤੁਹਾਨੂੰ ਮੌਕਾ ਮਿਲਦਾ. ਤੁਸੀਂ ਕੀ ਕਰਨਾ, ਆਪਣੀਆਂ ਟਿਕਟਾਂ ਲੈ ਕੇ ਤੁਸੀਂ ਇੱਥੇ ਪਿੱਛੇ ਐਡਮਿਨ ਟੇਬਲ 'ਤੇ ਉਹਨਾਂ ਨੂੰ ਦੇਣੀਆਂ ਹੁੰਦੀਆਂ ਆ ਰੈਕਰੀਏਸ਼ਨ ਤੋਂ ਬਾਅਦ. ਸੋ ਜਦੋਂ ਬਾਹਰ ਤੁਸੀਂ ਖੇਡਣ 'ਤੇ ਜਾਂਦੇ ਆ 2 ਵਜੇ, ਉਸ ਇੱਥੇ ਦਰਬਾਰ ਸਾਹਿਬ ਆਉਣ ਤੋਂ ਪਹਿਲਾਂ ਤੁਸੀਂ ਆਪਣੀਆਂ ਸਾਰੀਆਂ ਟਿਕਟਾਂ ਉੱਥੇ ਪੇਸ਼ ਕਰਨੀਆਂ ਹੁੰਦੀਆਂ. ਸੋ ਜਿਹੜੇ ਬੱਚਿਆਂ ਨੇ ਨਹੀਂ ਦਿੱਤੀਆਂ ਅੱਜ ਉਹਨਾਂ ਨੂੰ ਤੁਸੀਂ ਫਿਕਰ ਨਹੀਂ ਕਰਨਾ, ਤੁਸੀਂ ਕੱਲ੍ਹ ਨੂੰ ਵੀ ਦੇ ਸਕਦੇ ਆ. ਸੋ ਇੱਕ ਵਾਰੀ ਫਿਰ ਕੱਲ੍ਹ ਨੂੰ ਸਾਰਿਆਂ ਨੇ ਕਿੰਨੇ ਵਜੇ ਆਉਣਾ ਇੱਥੇ? 6:30 ਵਜੇ. ਸੋ ਆਈਜ਼ ਕਲੋਜ਼ਡ. ਸੋ ਸਾਰਿਆਂ ਨੇ ਹੁਣ ਅੱਖਾਂ ਬੰਦ ਕਰਕੇ ਹੱਥ ਜੋੜ ਕੇ ਸਿੱਧੇ ਬੈਠਣਾ ਚੌਂਕੜੀ ਮਾਰ ਕੇ, ਅਤੇ ਅਸੀਂ ਇੱਕ ਮੂਲ ਮੰਤਰ ਦਾ ਪਾਠ ਕਰਕੇ ਫਿਰ ਤੁਹਾਨੂੰ ਅਸੀਂ 5 ਇਨਾਮ ਦੱਸ ਦਾਂਗੇ ਵੀ ਜਿਹੜੇ ਬੱਚੇ ਅੱਜ ਦਾ ਇਨਾਮ ਜਿੱਤੇ ਆ.

ਬੱਚਿਆਂ ਕੇ ਸੋ ਪਹਿਲਾ ਬੱਚਿਆਂ ਦਾ ਨਾਮ ਗੁਰਨੇਕ ਸਿੰਘ, 9 ਸਾਲ ਦਾ ਬੱਚਾ ਗੁਰਨੇਕ ਸਿੰਘ, ਉਸ ਤੋਂ ਬਾਅਦ ਗੁਰਮੰਨਤ ਸਿੰਘ ਜਾਂ ਕੌਰ 8 ਸਾਲ ਦੀ ਉਮਰ, ਸੀਰਤ ਕੌਰ ਬਰਾੜ, ਉਹਨਾਂ ਨੇ ਆਪਣੀ ਉਮਰ ਨਹੀਂ ਰੱਖੀ, ਸੋ ਸੀਰਤ ਕੌਰ, ਐਂਡ ਦੈਨ ਮਹਿਤਾਬ ਕੌਰ 6 ਸਾਲ ਦੀ ਉਮਰ, ਮਹਿਤਾਬ ਕੌਰ 6 ਸਾਲ ਦੀ ਉਮਰ, ਅਤੇ ਸੁਬੇਗ ਸਿੰਘ 11 ਸਾਲ ਦੀ ਉਮਰ। ਸੋ ਇੱਕ ਵਾਰੀ ਫਿਰ ਬੱਚਿਆਂ ਦੇ ਨਾਮ ਲਵਾਂਗੇ। ਸੋ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਮੱਥਾ ਟੇਕ ਕੇ ਇੱਥੇ ਫਰੰਟ 'ਤੇ ਆ ਕੇ ਪ੍ਰਾਈਜ਼ ਲੈਣਾ। ਸੋ ਗੁਰਨੇਕ ਸਿੰਘ, ਗੁਰਮੰਨਤ ਸਿੰਘ ਜਾਂ ਕੌਰ, ਸੀਰਤ ਕੌਰ, ਮਹਿਤਾਬ ਕੌਰ 6 ਸਾਲ ਦੀ ਉਮਰ, ਅਤੇ ਸੁਬੇਗ ਸਿੰਘ 11 ਸਾਲ। ਸੋ ਇਹਨਾਂ ਬੱਚਿਆਂ ਵਾਸਤੇ ਅਸੀਂ ਇੱਕ ਜਗ੍ਹਾ ਰੱਖ ਜਾਵਾਂਗੇ। ਸੋ ਜਸਟ ਡੂ ਇਟ ਫਰਮ ਦੇਅਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਇੱਕ ਵਾਰੀ ਫਿਰ ਪੇਰੈਂਟਸ ਨੂੰ ਬੇਨਤੀ ਕਰਾਂਗੇ, ਤੁਸੀਂ ਪਲੀਜ਼ ਬਾਹਰਲੇ ਪਾਸੇ ਵੇਟ ਕਰਨਾ ਹੈ। ਇੱਕੋ ਹੀ ਸੇਵਾਦਾਰ ਬੱਚਿਆਂ ਨੂੰ ਇਕੱਲੇ ਇਕੱਲੇ ਨੂੰ ਡਿਸਮਿਸ ਕਰੋਗੇ। ਬੱਚਿਆਂ ਨੂੰ ਬੇਨਤੀ ਹੈ, ਜਦੋਂ ਤੁਹਾਡੇ ਇੱਥੇ ਮੋਢਿਆਂ 'ਤੇ ਹੱਥ ਰੱਖਿਆ ਗਿਆ, ਤੁਸੀਂ ਉਸ ਵੇਲੇ ਸੇਵਾਦਾਰ ਤੁਹਾਨੂੰ ਦੱਸੋਗੇ ਵੀ ਤੁਸੀਂ ਬਾਹਰ ਜਾ ਸਕਦੇ ਹਾਂ। ਉਸ ਤੋਂ ਪਹਿਲਾਂ ਸਾਰਿਆਂ ਨੇ ਬੈਠੇ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨੋ ਟਾਕਿੰਗ ਸੋ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਦਰਬਾਰ ਸਾਹਿਬ 'ਚ ਕਿਸੇ ਨੇ ਗੱਲਾਂ ਨਹੀਂ ਕਰਨੀਆਂ।

Vai. Vai, Bruno. Vai, Bruno.

ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈ ਆ, ਸਿੱਧਾ ਪੁਰਖਾ ਕੀ ਆ ਵਡਿਆਈ ਆ, ਤੁਧ ਵਿਣ ਸਿੱਧੀ ਕਿਨੈ ਨਾ ਪਾਈ ਆ, ਕਰਮ ਮਿਲੈ ਨਾਹੀ ਠਾਕ ਰਹਾਈ ਆ, ਆਖਣ ਵਾਲਾ ਕਿਆ ਵੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚੱਲੀਐ ਦੁੱਖ।

ਲਈਏ ਹੈ, ਚੁਣ ਚੁਣ ਸਤਰ ਹਮਾਰੇ ਮਾਰੀਏ ਹੈ, ਆਪ ਹਾਥ ਦੈ ਮੁਝੇ ਉਬਰੀਏ, ਮਰਨ ਕਾਲ ਕਾ ਤ੍ਰਾਸ ਨਿਵਰੀਏ, ਹੁਜੋ ਸਦਾ ਹਮਾਰੇ ਪੱਛਾ ਸ੍ਰੀ

ਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ।

ਤੋਂ ਦੋਹਰਾ ਸਗਲ ਦੁਆਰ ਕੋ ਛਾੜ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ।

ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜ

ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਅਨੰਦ ਸੁਣੋ।

ਆਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ।

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ

0: ਵਾਲੇ ਬੋਲੋ ਜੀ ਵਾਹ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀ, ਉਹ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨੇਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਹਜ਼ੂਰ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਦੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼, ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਦੀ ਹਾਜ਼ਰੀ, ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ, ਸਭ ਨੂੰ ਆਪਣੇ ਦਰੋ ਘਰੋ ਨਾਮ ਦੀ ਦਾਤ, ਗੁਰਸਿੱਖਾਂ ਵਾਲਾ ਜੀਵਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ, ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਜੋੜੀ ਰੱਖਣਾ, ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਦਿਆਂ ਹੋਇਆਂ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਡੰਡੌਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ, ਸੋ ਕਹੁ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਮ ਦੀ, ਨੂਰ ਅਰਸ਼ੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬਹਿ

ਕੈ ਦੁੱਖ ਅੰਧੇਰਾ ਉੱਠ ਗਿਆ। ਗੁਣ ਜੰਜ ਨਾ ਲਾੜੇ ਨਾਲ ਸੋਹੈ, ਪਰਖ ਮੋਹਣੀ ਐ ਲਿਆ। ਵਿਵਾਹੋ ਹੋਆ ਸੋਭ ਸੇਤੀ, ਪੰਚ ਸਬਦੀ ਆਇਆ। ਜਿਨ ਕੀਆ ਤਿਨ ਦੇਖਿਆ, ਜਗ ਧੰਦੜੈ ਲਾਇਆ। ਹਉ ਬਲਿਹਾਰੀ ਸਾਜਨਾ, ਮੀਤਾ ਅਵਰੀਤਾ। ਇਹੋ

ਜੈਨ ਦਿਸ ਆਇਆ ਹੋਹੇ ਰਲੀਆ ਜੀ ਸੇਤੀ ਗਹਿਰ ਹੈ ਸਗਲ ਗੁਣ ਅਵਗਣ ਨਾ ਕੋਈ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਕੀਰਤਨ ਸਰਵਣ ਕਰ ਰਹੇ ਸੀ ਭਾਈ ਸਾਹਿਬ, ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਕੀਰਤਨੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਵਿਸ਼ੇਸ਼ ਤੌਰ 'ਤੇ ਸ਼੍ਰੋਮਣੀ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ, ਸੋ ਉਹਨਾਂ ਦੇ ਜਨਮ ਦਿਨ ਦੀ ਆਪ ਸਰਬੱਤ ਸੰਗਤ ਨੂੰ ਬਹੁਤ ਬਹੁਤ ਵਧਾਈ, ਮੁਬਾਰਕਬਾਦ, ਗੁਰੂ ਕਿਰਪਾ ਕਰੇ। ਹੁਣ ਸਮਾਂ ਹੋਇਆ ਹੈ ਕਥਾ ਵਿਚਾਰ ਦਾ। ਇਤਿਹਾਸ ਦੀ ਚੱਲ ਰਹੀ ਲੜੀ ਨੂੰ ਅੱਗੇ ਤੋਰਨਗੇ ਬਹੁਤ ਹੀ ਸਤਿਕਾਰਯੋਗ ਗਿਆਨੀ ਹਰਵਿੰਦਰ ਸਿੰਘ ਜੀ, ਗੰਗਾਨਗਰ ਵਾਲੇ। ਗਿਆਨੀ ਜੀ ਪਿਛਲੇ ਇਸ ਮਹੀਨੇ ਤੋਂ 1 ਤਰੀਕ ਤੋਂ ਆਪ ਸੰਗਤ ਦੀ ਸੇਵਾ ਵਿੱਚ ਹਾਜ਼ਰ ਨੇ, ਔਰ ਕੱਲ੍ਹ ਦਾ ਦਿਨ ਹੋਰ ਇਹਨਾਂ ਨੇ ਆਪ ਸੰਗਤ ਦੇ ਦੀਦਾਰ ਕਰਨੇ ਨੇ। ਉਸ ਤੋਂ ਬਾਅਦ ਇਹਨਾਂ ਨੇ ਐਡਮਿੰਟਨ ਚਲੇ ਜਾਣਾ। ਭਾਈ ਕਮਲਜੀਤ ਸਿੰਘ ਜੀ ਰਬਾਬੀ ਹੋਰੀ, ਉਹਨਾਂ ਦਾ ਜੱਥਾ ਵੀ ਕੇਵਲ 1 ਮਹੀਨੇ ਲਈ ਆਪਣੇ ਕੋਲ ਆਇਆ ਸੀ, 2 ਮਹੀਨੇ ਦੀ ਸੇਵਾ ਉਹਨਾਂ ਦੀ ਇੱਥੇ ਸੀ, ਸੋ ਉਹਨਾਂ ਨੇ ਵੀ ਕੱਲ੍ਹ ਦਾ ਦਿਨ ਹੋਰ ਹਾਜ਼ਰੀ ਭਰਨੀ ਹੈ। ਸੋ ਇਹਨਾਂ ਜੱਥਿਆਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਹੈ, ਸਤਿਗੁਰੂ ਇਸੇ ਤਰ੍ਹਾਂ ਆਪਣੇ ਦਰ ਦੀ ਸੇਵਾ ਲੈਂਦੇ ਰਹਿਣ। ਸੋ ਆਓ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲੇ ਆਪ ਜੀ ਨੂੰ ਅੱਜ ਦੇ ਇਤਿਹਾਸਕ ਦਿਹਾੜੇ ਨਾਲ ਸੰਬੰਧਿਤ ਵਿਚਾਰਾਂ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਦੀ।